ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਮੋਹਲਤ ਪੁੰਨੇ ਪਾਏ ਭਰੀ ਜਾਨੀ ਅੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵਿਛੋੜਾ ਜਾ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭ ਨਾ ਇਹ ਪਿਆਣਾ ਇੱਥੇ ਧੰਦਾ ਕੂੜਾ ਚਾਰ ਦੇਹਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜੋ ਮਹਿਮਾਣਾ ਕਾਹੇ ਗਾਰਬ ਕੀ ਜੈ ਜਿਤ ਸੇਵੈ ਦਰਗਾਹ ਸੁਖ ਪਾਈਐ ਨਾਮ ਤਿਸੈ ਕਾਲੀ ਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰ ਹੋ ਮੇਰੇ ਭਾਈ ਹੋ ਸਭ ਨਾ ਇਹ ਪਿਆਣਾ ਜੋ ਤਿਸ ਪਾਵੈ ਸਮਰੱਥ ਸੋ ਥੀਐ ਹੀਲੜਾ ਇਹ ਸੰਸਾਰ ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਨਕਾ ਸਫਲ ਪਇਆ ਹੈ ਇੱਕ ਮਨ ਜਿਨੀ ਧਿਆਇਆ ਟਾਹੇ ਟਾ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਪਾਵੈ ਸਮਰੱਥ ਸੋ ਥੀਐ ਹੀਲੜਾ ਇਹ ਸੰਸਾਰ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਾਲੇ ਬੇਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ ਏ ਤਨ ਏ ਵੈ ਖੋਵੈ ਐਥੈ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵੈ ਬਿਰਹਾ ਧਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੈ ਪੰਥ ਨਿਹਾਲੈ ਅਸਾਂ ਪੇ ਉਥੇ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਆ ਤਿਸੈ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੈ ਐਸਾ ਕੋਏ ਸੇਵਿਓ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਬੇਟੈ ਸਿਉ ਜਾਵੋ ਸੱਚ ਸਮਾਵੋ ਤਾਂ ਪਤ ਲਿਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਪਾਵੋ ਰੰਗ ਸਿਉ ਰਲੀਆ ਮਾਣੈ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਾਹ ਪਾਵੈ ਸਾਚੀ ਮਾਣੋ ਦਰਗਾਹ ਮਾਣ ਪਾਵੈ ਪਤ ਸਿਉ ਜਾਵੈ ਆਗੈ ਦੁਖ ਨਾ ਲਾਗੈ ਕਰ ਏਕ ਧਿਆਵੈ ਤਾਂ ਫਲ ਪਾਵੈ ਜਿਤ ਸੇਵੈ ਪਾਉ ਪਾਗੈ ਊਚਾ ਨਹੀਂ ਕਹਿ

ਹੈ ਬਾਜੀ ਹੈ ਇਹ ਸੰਸਾਰ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰ ਕੁਦਰਤ ਵਿਚਾਰੇ ਤਾਰਨ ਤਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾਕਾ ਰੂਪ ਅਪਾਰ ਨਾਨਕ ਸੁਣੋ ਬਾਬਾ ਰੋਈਐ ਬਾਜੀ ਹੈ ਇਹ ਸੰਸਾਰ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰਿੰਦਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ ਜਿਨ ਆਪੀ ਰਹਿ ਆਪ ਸਾਜਿਆ ਸੱਚੜਾ ਅਲਖ ਪਾਰ ਦੋਏ ਦੋਏ ਪੁੜ ਜੋੜ ਵਿਛੋੜਿਅਨ ਗੁਰਵਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਨ ਐਨਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਐ ਬਿਖ ਮਾਇਆ ਮੋਹ ਪਿਆਰੋ ਥਾਣੀ ਬਾਣੀ ਤੇਰੀਆ ਦੇ ਜੀਆ ਆਧਾਰੋ ਕੁਰਤ ਤਖ਼ਤ ਰਚਾਇਆ

ਵਿਚਾਰੂ ਬੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ ਗੁਣ ਛੋੜ ਵਿਖਲਦਿਆ ਅਵਗੁਣ ਕਾਵਣ ਯਾਰੋ ਸਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮਿਲਣਹਾਰ ਰੂਪ ਨਾ ਜਾਣੈ ਸੁਹਣੀਐ ਹੁਕਮ ਬਦੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰ ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗੈਣਾਰੇ ਸਾ ਤਨ ਛੁੱਟੀ ਮੁੱਠੀ ਝੂਠ ਵਿਦਣੀਆ ਮਿਰਤਕੜਾ ਅੰਧਣੜੇ ਬਾਰੇ ਸੁਰਤ ਮੋਈ ਮਰਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆ ਪੰਚ ਮੂਏ ਮਨ ਮਾਰੇ ਜਾਨੀ ਵਿਛੁੰਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਿਰ ਸੱਚੜੈ ਹੇਤ ਪਿਆਰੇ ਤੁਸੀਂ

ਦਣਕਾਰੇ, ਕਰ ਕਰ ਕੰਤ ਮਹਿਲੀਹਾ, ਰੂੜੈ ਹਿਤ ਪਿਆਰੇ। ਮੈਂ ਫਿਰ ਸੱਚ ਸਾਲਾਹਣਾ, ਹਾਉ ਰਹਿਸੀਅੜੀ ਨਾਮ ਪਤਾਰੇ। ਗੁਰ ਮਿਲਿਆ ਵਿਸ ਪਲਟਿਆ, ਸਾ ਤਨ ਸੱਚ ਸ਼ਿਗਾਰੋ। ਆਵੋ ਮਿਲੋ ਸਹੇਲੀ ਹੋ, ਸਿਮਰੋ ਸਿਰਜਣਹਾਰੋ। ਬਈਅਰ ਨਾਮ ਸੁਹਾਗਣੀ, ਸੱਚ ਸਵਾਰਣਹਾਰੋ। ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਸੱਚੜਾ ਦੂਰ ਨਾ ਪਾਲੀਐ, ਘੱਟ ਘੱਟ ਸ਼ਬਦ ਪਛਾਣੋ ਵਾ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ। ਜਿਨ ਇਹ ਰਚਨਾ ਰਾਚੀ, ਨਾਮ ਧਿਆਏ ਤਾਂ ਸੁਖ ਪਾਏ, ਪ੍ਰਨਾਵੈ ਪਿੜਕਾਚੀ। ਜਿਨ ਥਾਪੀ ਵਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਜਿਨ ਜਗ ਥਾਪ ਵਿਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਧੈ ਹੈ ਸੰਸਾਰੋ ਵਾ। ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ। ਦੁੱਖ ਸੁੱਖ ਦੀਆ ਜਿਹਾ ਕੀਆ, ਸੋ ਨਿਵਹਿ ਜੀ ਨਾਲੇ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਆਪ ਨਿਰਾਲਮ ਤੰਦੈ ਬਾਦੀ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੈ ਪਾਏ ਵਿਕਾਰੋ। ਜਮ ਮਾਰਗ ਪੰਥ ਨ ਸੁਜਈ, ਉੱਜੜ ਅੰਧ ਗੁਬਾਰੋ ਵਾ। ਨਾ ਜਲ ਲੇਪ ਤੁਲਾਈਆ, ਨਾ ਭੋਜਨ ਪਰਕਾਰੋ ਵਾ। ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸ਼ਿੰਗਾਰੋ। ਗਲ ਸੰਗਲ ਸਿਰ ਮਾਰੇ ਊ ਪਾਓ, ਨਾ ਦੀਸੈ ਕਰ ਬਾਰੋ। ਇਵਕੇ ਰਾਹੇ ਜੰਮਨ ਨਾਹੀ, ਪਛੁਤਾਣੇ ਸਿਰ ਪਾਰੋ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ।

ਮੂਰੇ ਰਾਖੇ ਨਾਨਕ ਸਹਿਜ ਸੁਭਾਏ। ਵੜਹਾਂਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਵਾ, ਸੱਚਾ ਕਰ ਸੱਚੜੇ ਸੇਵੀਐ, ਸੱਚ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਉ, ਅੰਤਰ ਆਉ ਨਾ ਬੈਸੋ ਕਹੀਐ, ਜਿਉਂ ਸੁੰਜੈ ਘਰ ਕਾਉ। ਜੰਮਣ ਮਰਨ ਵੱਡਾ ਵਿਛੋੜਾ, ਬਿਨ ਸਹਿ ਜਗ ਸਵਾਏ, ਲਵ ਤੰਦੈ ਮਾਇਆ ਜਗਤ ਪਲਾਇਆ, ਕਾਲ ਖੜਾ ਰੁਆਏ।

ਨਾਨਕ ਜੁਗ ਜੁਗ ਜਾਣ ਸੇ ਜਾਣਾ ਰੋਵੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਨੇ ਮਾਵਾ ਕੰਸਾਰ। ਸਰਦਾਰਨੀ ਅਮਰਜੀਤ ਕੌਰ ਗਿੱਲ ਜੀ ਜਿਨ੍ਹਾਂ ਦੇ ਆਪਾਂ ਅੱਜ ਅੰਤਿਮ ਅਰਦਾਸ ਦੇ ਵਿੱਚ ਸਾਰੇ ਜਣੇ ਸ਼ਾਮਿਲ ਹੋ ਰਹੇ ਹਾਂ, ਸਤਿਗੁਰਾਂ ਅੱਗੇ ਅਰਦਾਸ, ਸਤਿਗੁਰ ਕਿਰਪਾ ਕਰਨ ਵਿਛੜੀ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਦੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਪ ਜੀ ਨੇ ਵੀ ਅਰਦਾਸ ਕਰਨੇ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅੱਗ ਕੀ ਵਾਰ ਬਖਸ਼ ਬੰਦੇ ਕਹੋ ਬਾਹਰ ਨਾ ਭਾਓ ਚਲ ਫੇਰਾ। ਸਤਿਗੁਰਾਂ ਚਰਨਾਂ ਵਿੱਚ ਆਪ ਜੀ ਨੇ ਅਰਦਾਸ ਕਰਨੀ ਜੀਵ ਪਾਸੋਂ ਇਸ ਜੀਵਨ ਵਿੱਚ ਵਿਚਰਦਿਆਂ ਜਾਣਨ ਜਾਣੇ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਬਖਸ਼ਣਹਾਰ ਨੇ ਸਦੀਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨੀ, ਅਰਦਾਸ ਕਰਨੀ। ਆਓ ਜਿੰਨਾ ਸਮਾਂ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ ਜੀ, ਰਲ ਕੇ ਅਨੰਦ ਸਾਹਿਬ ਬਣੇ ਜਾਪ ਕਰੀਏ। ਕੋਈ ਵੀ ਰਸਨ ਵਾਂਝੀ ਨਾ ਰਹੇ, ਆਓ ਸਾਰਿਆਂ ਨੇ ਆਪਣੀ ਹਾਜ਼ਰੀ ਬੁਲਾਇਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਕਹੁ ਨਾਨਕ, ਸਭ ਤੇਰੀ ਵਡਿਆਈ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੌ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉਣੇ ਤੇ ਆਵੈ ਧਾਏ, ਸਭ ਥਾਈਂ ਹੋਏ ਸਹਾਇ, ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਦ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੀ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾਪ ਵਾਹਿਗੁਰੂ, ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੈ ਨਾਨਕਾ, ਸੱਦੇ ਉੱਠੀ ਜਾਹੇ ਦੇ ਮਹਾਂਵਾਕਾਂ ਅਨੁਸਾਰ। ਸਤਿਗੁਰੂ ਜੀ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰਨੀ ਅਮਰਜੀਤ ਕੌਰ ਗਿੱਲ, ਜੋ ਆਪ ਜੀ ਦੁਆਰਾ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਸੰਸਾਰ 'ਤੇ ਭੋਗਦਿਆਂ ਅਕਾਲ ਚਲਾਣਾ ਕਰ ਗਏ ਸਤਿਗੁਰੂ ਜੀ, ਤਿਨ੍ਹਾਂ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਤਿਗੁਰੂ ਜੀਓ ਪਰਿਵਾਰ ਵੱਲੋਂ ਸਰੀਰ ਦੀਆਂ ਅੰਤਿਮ ਰਸਮਾਂ ਕਰਨ ਉਪਰੰਤ ਆਪ ਜੀ ਦੇ ਸਨਮੁਖ ਸ੍ਰੀ ਅਲਾਨੀਆ ਜੀ ਦੇ ਪਾਠ ਹੋਏ ਸਤਿਗੁਰੂ ਜੀ, ਉਪਰੰਤ ਗੁਰਬਾਣੀ ਕੀਰਤਨ ਹੋਏ 6 ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਕੀਰਤਨ ਜਸ ਦੀ ਦਾਤ ਬਖਸ਼ਿਸ਼ ਕਰਨੀ, ਕਿਰਪਾਲਤਾ ਕਰਨੀ ਸਤਿਗੁਰੂ ਜੀ, ਉਹ ਸਰਦਾਰਨੀ ਅਮਰਜੀਤ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਮਿਹਰਾਮਤ ਕਰਨੀ, ਪਰਿਵਾਰ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀਆਂ ਕਲਾ ਕਰਨੀਆਂ। ਕਹਿਤ ਕਬੀਰ ਸੁਨੋਹਰੇ ਸੰਤੋ ਹੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁੜ ਨਾ ਭਵਜਲ, ਫੇਰਾ ਵਾਲੀ ਕਿਰਪਾ ਕਰਨੀ ਸਤਿਗੁਰੂ ਜੀਓ। ਆਪ ਜੀ ਨੇ ਕਿਰਪਾਲਤਾ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਕਰੋ ਕਿਰਪਾ ਸਤਿਗੁਰੂ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਸਤਿਗੁਰੂ ਦੀ ਸੁੱਖ ਹੋਵੇ। ਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ। ਮਨ ਤਨ ਆਗੈ ਰਾਖ ਕੈ ਊ ਵੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੇ ਕੋਈ ਨਾ ਬੰਦੇ ਧੀਰ ਦੇ ਮਹਾਵਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜੀ ਗਿੱਲ, ਗੁਰੂ ਸਾਹਿਬ ਜੀ ਨੇ ਜਿੰਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦੇ ਹਾਂ, ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਰਾਜੇ ਨੇ। ਉਹਨਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਅਲਾਹਣੀਆਂ ਦੇ ਪਾਠ ਸਰਵਣ ਕੀਤੇ। ਉਸ ਤੋਂ ਪਹਿਲਾਂ ਸੇਵਕ ਪਰਿਵਾਰ ਵੱਲੋਂ ਗੈਲਰੀ ਹਾਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਉਪਰੰਤ ਮੇਨ ਹਾਲ ਦੇ ਵਿੱਚ ਆਪ ਸੰਗਤਾਂ ਨੇ ਲਾਹਣੀਆਂ ਦੇ ਪਾਠ ਸਰਵਣ ਕੀਤੇ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਸ ਵਿਛੜੀ ਰੂਹ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ ਹੈ। ਸੋ ਦਾਸ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸਤਿਗੁਰੂ ਜੀ ਕਿਰਪਾ ਕਰਨ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦਾ ਆਉਣ ਵਾਲਾ ਸਮਾਂ ਸਮੂਹ ਗਿੱਲ ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸੋ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਸਾਰੀਆਂ ਸੰਗਤਾਂ ਦਾ ਗਿੱਲ ਪਰਿਵਾਰ ਵੱਲੋਂ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਮਾਹਲ, ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੈਂ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਉਹਨਾਂ ਤੋਂ ਬਾਅਦ ਸਰਦਾਰ ਪ੍ਰਭਜੋਤ ਸਿੰਘ ਜੀ ਸੰਧੂ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਬਾਬਾ ਫਰੀਦ ਜੀ ਦੇ ਇਹਨਾਂ ਬੋਲਾਂ ਨੂੰ ਸੱਚ ਕਰਕੇ ਜਾਣਦਿਆਂ ਮਾਤਾ ਅਮਰਜੀਤ ਜੀ ਜੋ ਪਿਛਲੇ ਦਿਨੀ ਇਸ ਮੁਲਕੇ ਫਾਨੀ ਤੋਂ ਹਮੇਸ਼ਾ ਵਾਸਤੇ ਰੁਖਸਤ ਹੋਏ, ਉਹਨਾਂ ਦੀ ਅੰਤਮ ਵਿਦਾਇਗੀ ਸ਼ੋਕ ਸਭਾ ਵਿੱਚ ਆਪਣੇ ਸਹਿਬੇ ਕਮਾਲ ਸ਼ਬਦ ਗੁਰੂ ਦੇ ਸੰਗ ਸ਼ਾਮਲ ਸਮੂਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਅੱਜ ਵੀ ਯਾਦ ਆ ਕਿ ਨਿੱਕੇ ਹੁੰਦਿਆਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਭੂਆ ਜੀ ਦੇ ਨਾਲ ਜਦੋਂ ਵੀ ਦਿਆਲਪੁਰਿਓਂ ਬੱਸੋਂ ਉੱਤਰ ਕੇ ਅਤੇ ਬੂੜਚੰਦ ਪਿੰਡ ਵੱਲ ਦੜੰਗੇ ਲਾਉਂਦੇ ਜਾਣਾ, ਅਤੇ ਪਿੰਡ ਦੀ ਫਿਰਨੀ 'ਤੇ ਇੱਕ ਘਰ 'ਚੋਂ ਇੱਕ ਸਾਧ ਮੁਰਾਦੀ ਜੀ ਅਤੇ ਗੋਰੀ ਨਿਸ਼ੋ ਬੀਬੀ ਨੇ ਮੱਲੋ ਮੱਲੀ ਮੇਰੇ ਭੂਆ ਜੀ ਨੂੰ ਆਪਣੇ ਕੋਲ ਬਿਠਾ ਲੈਣਾ ਅਤੇ ਸਾਨੂੰ ਕਦੀ ਵੀ ਸ਼ਿਕੰਜਵੀ ਪੀਤਿਆਂ ਬਗੈਰ ਅੱਗੇ ਨਾ ਜਾਣ ਦੇਣਾ। ਉਹ ਧੁੰਦਲਾ ਜਿਹਾ ਅਕਸ ਮੇਰੇ ਚੇਤਿਆਂ ਦੀ ਕੰਧ 'ਤੇ ਕਈ ਸਾਲ ਉੱਕਰਿਆ ਰਿਹਾ। ਜਦੋਂ ਮੈਂ ਸ਼ਾਇਦ 87-88 ਦੇ ਲਾਗੇ ਜਦੋਂ ਅੰਕਲ ਜੀ ਨੂੰ ਇਲਾਜ ਵਾਸਤੇ ਲੁਧਿਆਣੇ ਲੈ ਕੇ ਆਏ ਅਤੇ ਉਸ ਦੌਰਾਨ ਉਹ ਕੁਝ ਦਿਨ ਮੇਰੀ ਭੈਣ ਹੋਰਾਂ ਦੇ ਕੋਲ ਠਹਿਰੇ, ਅਤੇ ਇਸ ਦੌਰਾਨ ਅਸਾਂ ਮਾਂ ਪੁੱਤਾਂ ਨੇ ਪੁਰਾਣੀਆਂ ਸਾਰੀਆਂ ਯਾਦਾਂ ਤਾਜ਼ਾ ਕੀਤੀਆਂ। ਇਹ ਜੀਵਨ ਦਰਅਸਲ ਜੋ ਆਪਾਂ ਸਭਨਾਂ ਨੇ ਇੱਕ ਦੌੜ ਵਿੱਚ ਆਪਣੇ ਕਰੋੜਾਂ ਸਾਥੀਆਂ ਨੂੰ ਪਛਾੜ ਕੇ ਉਸ ਦੌੜ ਦੇ ਜੇਤੂ ਰਹਿ ਕੇ ਜੋ ਜੀਵਨ ਜਿੱਤਿਆ, ਅਹਿਮੀਅਤ ਇਸ ਗੱਲ ਦੀ ਨਹੀਂ ਕਿ ਜਾਣ ਲੱਗਿਆਂ ਕਿੰਨੀਆਂ ਕੋਈ ਇਨਵੈਸਟਮੈਂਟ ਪ੍ਰੋਪਰਟੀਆਂ ਜਾਂ ਕੋਈ ਕਿੰਨਾ ਬੈਂਕ ਬੈਲੈਂਸ ਆਪਣੇ ਧੀਆਂ ਪੁੱਤਰਾਂ ਵਾਸਤੇ ਛੱਡ ਕੇ ਗਿਆ, ਸਵਾਲ ਇਸ ਗੱਲ ਦਾ ਕਿ ਉਹਦਾ ਆਪਣਾ ਜੀਵਨ ਕਿਸ ਢੰਗ ਦਾ ਰਿਹਾ, ਉਹ ਜ਼ਿੰਦਗੀ ਦੀ ਰਣਭੂਮੀ 'ਚ ਕਿਵੇਂ ਨਿਭਿਆ, ਉਹ ਕਿੰਨਿਆਂ ਹੋਰਾਂ ਨੂੰ ਇੱਕ ਚੰਗੀ ਜੀਵਨ ਜਾਚ ਦੀ ਪਗਡੰਡੀ ਦੇ ਤੋਰਨ 'ਚ ਕਾਮਯਾਬ ਰਿਹਾ, ਇੱਕ ਨਰੋਏ ਸਮਾਜ ਦੀ ਸਿਰਜਣਾ ਦੇ ਵਿੱਚ ਉਹਦਾ ਕੀ ਯੋਗਦਾਨ ਰਿਹਾ। ਮਾਤਾ ਜੀ ਦੀ ਮੁੱਢਲੀ ਵਿੱਦਿਆ ਪਿੰਡ ਕੈਰੋਂ ਦੇ ਲੜਕੀਆਂ ਦੇ ਸਕੂਲ ਤੋਂ ਹੋਈ, ਜੋ ਉਸ ਸਮੇਂ ਪ੍ਰਤਾਪ ਸਿੰਘ ਕੈਰੋਂ ਦੇ ਪਿਤਾ ਸਰਦਾਰ ਨੌ ਨਿਹਾਲ ਸਿੰਘ ਜੀ ਨੇ ਬਣਵਾਇਆ ਸੀ। ਕਿੱਤੇ ਵਜੋਂ ਸਮਾਜ 'ਚੋਂ ਇੱਕ ਅਧਿਆਪਕ ਦੇ ਤੌਰ 'ਤੇ ਵਿਚਰਦੇ ਰਹੇ, ਅਤੇ ਆਪਾਂ ਸਭ ਜਾਣਦੇ ਹਾਂ ਕਿ ਅਧਿਆਪਕ ਦਾ ਸਾਡੇ ਜੀਵਨ 'ਚ ਕੀ ਰੋਲ ਹੁੰਦਾ। ਉਹਦੇ ਸਿਖਾਂਦਰੂਆਂ 'ਚੋਂ ਇੱਕ ਦੋ ਵੀ ਚੰਗੇ ਨਿਕਲ ਆਉਣ ਅਤੇ ਪੂਰੇ ਸਮਾਜ ਦੀ ਨੁਹਾਰ ਨੂੰ ਬਦਲ ਸਕਦੇ ਆ। ਪਰਮਾਤਮਾ ਨੇ ਉਹਨਾਂ ਨੂੰ ਦੋ ਪੁੱਤਰ ਅਤੇ ਦੋ ਧੀਆਂ ਦੀ ਦਾਤ ਦੇ ਨਾਲ ਨਵਾਜ਼ਿਆ। ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਦਿੱਤੀ ਗਈ ਅੱਛੀ ਤਰਬੀਅਤ ਦਾ ਹੀ ਇਹ ਨਤੀਜਾ ਸੀ ਕਿ ਉਹਨਾਂ ਦੇ ਆਖਰੀ ਸਮੇਂ ਉਹਨਾਂ ਦੀਆਂ ਧੀਆਂ ਅਤੇ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਸੰਭਾਲ ਕੀਤੀ। ਔਰ ਮੇਰਾ ਇਹ ਮੰਨਣਾ ਕਿ ਇੱਕ ਸੁਹਿਰਦ ਜੀਵਨ ਸਾਥੀ ਦੇ ਸਹਿਯੋਗ ਤੋਂ ਬਿਨਾਂ ਇਹਨਾਂ ਔਖੀਆਂ ਘੜੀਆਂ 'ਚੋਂ ਲੰਘਣਾ ਕੋਈ ਸੌਖਾ ਕੰਮ ਨਹੀਂ ਆ। ਭਾਬੀ ਜੀ ਭੁਪਿੰਦਰ ਦੀ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਸਾਡੇ ਮਿੱਤਰ ਨੂੰ ਹਰਵਿੰਦਰ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਉਸਨੂੰ ਹਰ ਵਕਤ ਚੜ੍ਹਦੀ ਕਲਾ ਦੇ ਵਿੱਚ ਰੱਖਿਆ। ਪਰਮਾਤਮਾ ਕਰੇ ਕਿ ਮਾਂ ਦਾ ਉਹੀ ਅਸੀਸੜੀਆਂ ਵੰਡਣ ਵਾਲਾ ਹੱਥ ਚਿਰਾਂ ਤੱਕ ਸਾਡੇ ਸਿਰਾਂ ਨੂੰ ਭਲੋਸਦਾ ਰਹੇ ਅਤੇ ਉਹਨਾਂ ਨਾਲ ਬਿਤਾਏ ਉਹ ਸਾਰੇ ਪਲ, ਉਹਨਾਂ ਵੱਲੋਂ ਗਾਈਆਂ ਆਪਣੇ ਪੋਤਰੇ ਦੇ ਵਿਆਹ 'ਤੇ, ਉਹ ਸਾਰੀਆਂ ਘੋੜੀਆਂ, ਉਹਨਾਂ ਸਾਰੀਆਂ ਯਾਦਾਂ ਦੀ ਕਿਣ ਮਿਣ ਵਰ੍ਹਿਆਂ ਤੱਕ ਸਾਡੇ ਮਨਾਂ ਦੀ ਭੋਏ ਨੂੰ ਸਰਸ਼ਾਰ ਕਰਦੀ ਰਹੇ। ਇਹਨਾਂ ਲਫਜ਼ਾਂ ਦੇ ਨਾਲ ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ। ਹੁਣ ਮੈਂ ਬੇਨਤੀ ਕਰਾਂ ਸਰਦਾਰ ਪ੍ਰਭਜੋਤ ਸਿੰਘ ਜੀ ਸੰਧੂ ਜੀ ਉਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਜੀ ਨਵਾਜੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ, ਸਾਡੇ ਬੀਜੀ, ਸਾਡੇ ਸਤਿਕਾਰਯੋਗ ਬੀਜੀ ਅਮਰਜੀਤ ਕੌਰ ਗਿੱਲ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਅਤੇ ਸਾਰਿਆਂ ਨੂੰ ਉਤਸੁਕਤਾ ਰਹਿੰਦੀ ਹੈ ਕਿ ਬੀਜੀ ਹੋਰਾਂ ਦਾ ਜੀਵਨ ਕਿਹੋ ਜਿਹਾ ਸੀ, ਉਸ ਦੇ ਬਾਰੇ ਜਾਣੀਏ, ਉਸ ਦੇ ਬਾਰੇ ਸਾਂਝ ਪਾਈਏ। ਸੋ ਮੇਰਾ ਮੰਨਣਾ ਕਿ ਵੈਸੇ ਤਾਂ ਸਾਰੀਆਂ ਮਾਵਾਂ ਮਹਾਨ ਹੁੰਦੀਆਂ ਨੇ, ਪਰ ਕੁਝ ਮਾਵਾਂ ਧੰਨਤਾ ਦੇ ਯੋਗ ਹੁੰਦੀਆਂ ਨੇ। ਉਹਨਾਂ ਵਿੱਚੋਂ ਇੱਕ ਸਾਡੇ ਬੀਜੀ ਸਨ। ਮਹਿਜ਼ 44 ਸਾਲ ਦੀ ਉਮਰ ਵਿੱਚ ਉਹਨਾਂ ਦੇ ਸਿਰ ਤੋਂ ਉਹਨਾਂ ਦੇ ਸਾਈਂ ਦਾ ਸਾਇਆ ਉੱਠ ਗਿਆ ਸੀ ਅਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ, 4 ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਅਤੇ ਉਹਨਾਂ ਨੂੰ ਜੀਵਨ ਦੇ ਮਾਰਗ ਦੇ ਉੱਤੇ ਲੈ ਕੇ ਜਾਣਾ। ਕੋਈ ਬੱਚੇ, ਕਿਸੇ ਬੱਚੇ ਦੀ ਅਜੇ ਸ਼ਾਦੀ ਵੀ ਨਹੀਂ ਸੀ ਹੋਈ ਅਤੇ ਉਦੋਂ ਜਦੋਂ ਉਹਨਾਂ ਨੇ ਮੋਰਚਾ ਸੰਭਾਲਿਆ, ਇੱਕ ਪਾਸੇ ਆਪਣੇ ਅਧਿਆਪਕ ਵਾਲਾ ਜੀਵਨ, ਆਪਣੀ ਨੌਕਰੀ, ਦੂਜੇ ਪਾਸੇ ਪਿੰਡ ਦੀ ਖੇਤੀ ਨੂੰ ਸਾਂਭ ਸੰਭਾਲ, ਅਰੇ ਤੀਸਰੇ ਪਾਸੇ ਜਿਹੜਾ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ, ਅਤੇ ਚੌਥੇ ਪਾਸੇ ਇਹਨਾਂ ਚਾਰੇ ਬੱਚਿਆਂ ਨੂੰ ਵਧੀਆ ਜੀਵਨ ਦੀ ਜਾਚ ਸਿਖਾਉਣਾ ਅਤੇ ਇਹਨਾਂ ਨੂੰ ਅੱਗੇ ਵਧਣ ਦਾ ਜਿਹੜਾ ਉਹ ਹੁਨਰ ਦੇਣਾ। ਸੋ ਮੈਂ ਸਮਝਦਾ ਕਿ ਇਸ ਚਾਰੇ ਡਿਊਟੀਆਂ ਦੇ ਵਿੱਚ ਉਹ ਇੰਨੇ ਕੁ ਪਰਿਪੱਕ ਸਨ, ਇਹ ਮੇਰੇ ਅੱਖੀਂ ਵੇਖਣ ਦੀ ਗੱਲ ਆ ਕਿ ਬੀਜੀ ਨੇ 1:30 ਵਜੇ ਜਦੋਂ ਸਕੂਲੋਂ ਆਉਣਾ, ਸਾਈਕਲ ਰੱਖ ਕੇ ਉਸੇ ਵੇਲੇ ਫਟਾਫਟ ਕੱਪੜੇ ਚੇਂਜ ਕਰਕੇ ਅਤੇ ਮੱਝਾਂ ਵਾਲੇ ਪਾਸੇ ਚਲੇ ਜਾਣਾ, ਮੱਝਾਂ ਨੂੰ ਪੱਠੇ ਵੀ ਪਾ ਆਉਣੇ, ਉਦੋਂ ਬਾਅਦ ਆਣ ਕੇ ਘਰ ਦਾ ਜਿਹੜਾ ਸਾਫ਼ ਸਫਾਈ ਦਾ ਕੰਮ ਵੀ ਸੰਭਾਲ ਲੈਣਾ, ਤਕਾਲਾਂ ਨੂੰ ਦੁੱਧ ਚੋ ਕੇ ਰਿੜਕ ਕੇ ਅਗਲੇ ਦਿਨ ਸਵੇਰੇ ਮੱਖਣ ਵੀ ਕੱਢ ਲੈਣਾ ਅਤੇ ਸਕੂਲੇ ਜਾਣ ਤੋਂ ਪਹਿਲਾਂ ਚਾਰੇ ਬੱਚਿਆਂ ਨੂੰ ਜਿਹੜਾ ਉਹ ਖਾਣਾ ਦਾਣਾ ਦੇ ਕੇ ਅਤੇ ਫਿਰ ਆਪਣੇ ਸਕੂਲ ਜਾਣਾ। ਔਰ ਉਦੋਂ ਸਾਡੇ ਪਰਿਵਾਰ ਨਾਲ ਨਾਤਾ ਜੁੜਿਆ ਇਹਨਾਂ ਦਾ 1992 ਵਿੱਚ, ਜਦੋਂ ਮੇਰੀ ਭੈਣ ਭੁਪਿੰਦਰਜੀਤ ਕੌਰ ਦਾ ਇਹਨਾਂ ਦੇ ਘਰ ਨਾਲ ਰਿਸ਼ਤਾ ਜੁੜਦਾ ਆ। ਹਰਵਿੰਦਰ ਵੀਰ ਸਿੰਘ ਗਿੱਲ, ਇਹ ਜਦੋਂ ਇਹਦੇ ਪਿਤਾ ਦਾ ਸਾਇਆ ਉੱਠਿਆ ਉਦੋਂ ਅਜੇ BSC ਕਰਨ ਵਿੱਚ ਸੀ, ਅਤੇ ਜੇ ਉਹ ਮਾਂ ਇਹਨਾਂ ਨੂੰ ਸਹਿਯੋਗ ਦੇ ਕੇ ਅਤੇ ਇਹਨਾਂ ਨੂੰ ਹੁਲਾਰਾ ਨਾ ਦਿੰਦੀ ਤਾਂ ਸ਼ਾਇਦ ਇਹ MSC ਨਾ ਕਰ ਸਕਦੇ। ਉਦੋਂ ਬਾਅਦ ਇਹਨਾਂ ਨੇ MSC ਕੀਤੀ, MSC ਕਰਕੇ ਆਪਣੀ ਯੋਗਤਾ ਦੇ ਸਿਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਆਪਣਾ ਪੈਰ ਪਹੁੰਚਾਏ ਔਰ ਉਸ ਤੋਂ ਬਾਅਦ ਵਾਰੀ ਵਾਰੀ ਸਾਰੇ ਭੈਣ ਭਰਾ ਮੇਰੀ ਮੁਰਾਦ ਹਰਜਿੰਦਰ ਵੀਰ ਕੌਰ ਵੱਡੀ ਭੈਣ ਇਹਨਾਂ ਦੀ ਛੋਟੀ ਰਾਜਵਿੰਦਰ ਵੀਰ ਅਤੇ ਸਭ ਤੋਂ ਛੋਟਾ ਜੱਜ ਵੀਰ ਜਿਹੜਾ ਕਿ ਪਟਵਾਰੀ ਸੀ ਬਟ ਛੋਟੀ ਉਮਰ ਦੇ ਵਿੱਚ ਇਹ ਸਾਡੇ ਕੋਲੋਂ ਵਿਛੜ ਗਿਆ ਮਾਂ ਨੇ ਉਹ ਵੀ ਦੁੱਖ ਝੱਲਿਆ ਪਰ ਸਾਰਿਆਂ ਦੁੱਖਾਂ ਨੂੰ ਖਿੜੇ ਮੱਥੇ ਜਿਵੇਂ ਕਹਿੰਦੇ ਤੇਰਾ ਭਾਣਾ ਮਿੱਠਾ ਲਾਗੇ ਉਹ ਭਾਣੇ ਨੂੰ ਮੰਨਿਆ ਵੀ ਅਤੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਔਰ ਕਦੇ ਚਿਹਰੇ 'ਤੇ ਸ਼ਿਕਨ ਨਹੀਂ ਆਉਣ ਦਿੱਤੀ ਜਿੰਨਾ ਚਿਰ ਵੀ ਉਹਨਾਂ ਨਾਲ ਵਿਚਰਿਆ ਕਦੇ ਉਹਨਾਂ ਨੂੰ ਅਸੀਂ ਢਹਿੰਦੀ ਕਲਾ 'ਚ ਨਹੀਂ ਵੇਖਿਆ ਸਦਾ ਹੀ ਚੜ੍ਹਦੀ ਕਲਾ 'ਚ ਵੇਖਿਆ ਜੇ ਉਹਨਾਂ ਦੇ ਸਹਿਚਾਰ ਦੀ ਗੱਲ ਕਰੀਏ ਤਾਂ ਅੱਜ ਉਹ ਪਿੰਡ ਜਿਹੜਾ ਬੂੜ ਚੰਦ ਆ ਅੱਜ ਆਪਾਂ ਇੱਥੇ ਭੋਗ ਪਾ ਰਹੇ ਹਾਂ ਅਤੇ ਸਾਰਾ ਭਾਈਚਾਰਾ ਇਹਨਾਂ ਦਾ ਉੱਥੇ ਇਕੱਠਾ ਹੋ ਕੇ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਜਦੋਂ ਰਿਟਾਇਰਮੈਂਟ ਹੁੰਦੀ ਆ ਤਾਂ ਮੈਂ ਹੈਰਾਨ ਸਾਂ ਕਿ ਐਡੇ ਵੱਡੇ ਪੱਧਰ ਦੇ ਉੱਤੇ ਮੈਰਿਜ ਪੈਲਸ ਦੇ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਸੀਗੀ ਜਿਹਦੇ ਵਿੱਚ ਉਹ ਸਹਿਚਾਰ ਸੀ ਮਾਤਾ ਹੋਰਾਂ ਦਾ ਜਿਹੜਾ ਉਹਨਾਂ ਨੇ ਆਪ ਆਪਣਾ ਪੈਦਾ ਕੀਤਾ ਸੀਗਾ ਹੁਣ ਜਿਹੜੇ PAU ਦੇ ਬਹੁਤੇ ਸਾਥੀ ਪ੍ਰਧਾਨ ਸਾਹਿਬ ਦੇ ਆਏ ਨੇ ਮੇਰਾ ਨਹੀਂ ਖਿਆਲ ਕਿ ਕੋਈ ਇਹੋ ਜਿਹਾ ਵੀਰ ਹੋਊਗਾ ਜਿਹਨੇ ਮਾਤਾ ਜੀ ਹੋਰਾਂ ਦੇ ਬਣੇ ਹੋਏ ਸਰਗਲੇ ਪਰੌਂਠੇ ਨਹੀਂ ਖਾਧੇ ਹੋਣੇ ਔਰ ਉਹਨਾਂ ਦੇ ਨਾਲ ਸਹਿਚਾਰ ਨਹੀਂ ਰੱਖਿਆ ਹੋਣਾ ਉਹ ਉਸੇ ਹੀ ਉਹਨਾਂ ਦੀ ਜਿਹੜੀ ਲੈਗੈਸੀ ਆ ਉਹਨੂੰ ਅੱਗੇ ਚੱਲਦਿਆਂ ਹੋਇਆਂ ਅੱਗੇ ਲੈ ਕੇ ਜਾਂਦਿਆਂ ਹੋਇਆਂ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੇ ਆਪਣਾ ਸਹਿਚਾਰ ਇਹ ਇੰਨਾ ਕੁ ਵਧਾਇਆ ਹੋਇਆ ਕਿ ਅੱਜ ਸਿਡਨੀ ਮੈਲਬੋਰਨ ਬ੍ਰਿਸਬਨ ਦੂਰ ਦੂਰ ਤੋਂ ਜਿਹੜੇ ਨੇ ਉਹਨਾਂ ਦੇ ਚਾਹਵਣ ਚਾਹੁਣ ਵਾਲੇ ਉਹ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨੇ ਜੇ ਵੀ ਜੀ 2 ਕੁ ਸਾਲ ਤੋਂ ਉਹ ਨਰਸਿੰਗ ਹੋਮ ਦੇ ਵਿੱਚ ਸਨ ਤਾਂ ਉਹਨਾਂ ਦਾ ਪਿਆਰ ਅਤੇ ਉਹਨਾਂ ਦਾ ਜਿਹੜਾ ਇੰਨਾ ਕੁ ਉਹਨਾਂ ਨਾਲ ਸਾਂਝ ਸੀ ਜਿਹੜੀਆਂ ਨਰਸਾਂ ਉਹਨਾਂ ਦੀਆਂ ਸੇਵਾ ਕਰਦੀਆਂ ਸਨ ਉਹ ਵੀ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਸਨ ਉਹਨਾਂ ਵਾਸਤੇ ਸਧਾਰਨ ਹੀ ਸੀ ਉਹਨਾਂ ਨੂੰ ਸਦਕੇ ਕੋਲ ਬੋਲੀਆਂ ਪਾਉਣ ਲੱਗ ਪੈਣਾ ਉਹਨਾਂ ਨੂੰ ਸੁਹਾਗ ਚਲਾਉਣ ਲੱਗ ਪੈਣਾ ਘੋੜੀਆਂ ਚਲਾਉਣ ਲੱਗ ਪੈਣਾ ਕਦੇ ਤੁਸੀਂ ਵੇਖਿਆ ਕਿ ਨਰਸਿੰਗ ਹੋਮ ਦੀਆਂ ਨਰਸਾਂ ਦੇ ਮੋਬਾਈਲਾਂ ਦੇ ਵਿੱਚ ਰਿਕਾਰਡਿੰਗ ਹੋਵੇ ਉਹਨਾਂ ਦੇ ਪੇਸ਼ੈਂਟ ਦੀ ਸਾਨੂੰ ਉਹਨਾਂ ਧੀਆਂ ਨੇ ਵਿਖਾਇਆ ਕਿ ਸਾਡੀ ਮਾਤਾ ਨੇ ਸਾਨੂੰ ਇਸ ਤਰੀਕੇ ਨਾਲ ਪਿਆਰ ਦਿੱਤਾ ਜਿਹੜਾ ਕਿ ਨਾ ਭੁੱਲਣ ਯੋਗ ਹੈ ਸੋ ਜੀਵਨ ਜ਼ਰੂਰੀ ਨਹੀਂ ਲੰਮਾ ਹੋਵੇ ਜੋ ਜੀਵਨ ਵੱਡਾ ਹੋਣਾ ਚਾਹੀਦਾ ਸੋ ਮਾਤਾ ਜੀ ਹੋਰੀ ਆਪਣਾ ਜੀਵਨ ਵੱਡਾ ਜੀਵਨ ਜਿਉਂ ਕੇ ਗਏ ਨੇ ਔਰ ਉਹਨਾਂ ਦੇ ਪੂਰਨਿਆਂ 'ਤੇ ਪਾਏ ਹੋਏ ਬੱਚੇ ਉਹਨਾਂ ਦੇ ਸਾਡੀ ਛੋਟੀ ਭੈਣ ਜਸਲੀਨ ਜਿਹੜੀ ਰਾਜਵਿੰਦਰ ਸੀ ਪਹਿਲਾਂ ਹੁਣ ਵਿਆਹ ਤੋਂ ਬਾਅਦ ਜਸਲੀਨ ਕੌਰ ਹੋ ਗਈ ਆ ਉਹਨੇ ਆਪਣਾ ਇੱਥੇ ਪਿਆਰ ਸਹਿਚਾਰ ਇਸ ਹੱਦ ਤੱਕ ਵਧਾਇਆ ਜੱਜ ਵੀਰ ਸਾਡੇ ਵਿੱਚ ਨਹੀਂ ਰਿਹਾ ਪਰ ਜਿੰਨਾ ਚਿਰ ਸੀ ਜਿੱਥੇ ਜਿੱਥੇ ਵੀ ਉਹਨੇ ਡਿਊਟੀ ਨਿਭਾਈ ਉੱਥੇ ਉੱਥੇ ਉਹਦਾ ਪਿਆਰ ਲੋਕਾਂ ਨਾਲ ਜਦੋਂ ਅਸੀਂ ਉਹਦੇ ਭੋਗ 'ਤੇ ਇਕੱਠ ਵੇਖਿਆ ਸੀ ਅਤੇ ਹੈਰਾਨ ਸਾਂ ਕਿ ਛੋਟੀ ਜਿਹੀ ਉਮਰ ਦੇ ਵਿੱਚ ਕਿੱਡਾ ਵੱਡਾ ਇਹਨੇ ਸਹਿਚਾਰ ਆਪਣਾ ਸਾਰਿਆਂ ਦੇ ਨਾਲ ਬਣਾਇਆ ਹੋਇਆ ਪਰ ਉਹ ਉੱਗਿਆ ਕਿੱਥੋਂ ਸੀ ਉਹ ਉੱਠਿਆ ਸੀਗਾ ਸਾਡੇ ਸਤਿਕਾਰਯੋਗ ਬੀਜੀ ਹੋਰਾਂ ਦੀ ਸਿਹਤ ਦੇ ਵਿੱਚੋਂ ਉਹਨਾਂ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਸਿਹਤ ਦਿੱਤੀ ਆ ਜਿਸ ਤਰ੍ਹਾਂ ਬੱਚੇ ਅੱਜ ਸਮਾਜ ਵਿੱਚ ਵਿਚਰ ਰਹੇ ਨੇ ਔਰ ਆਪਣਾ ਯੋਗਦਾਨ ਪਾ ਰਹੇ ਨੇ ਸੋ ਅੱਜ ਉਹਨਾਂ ਨੂੰ ਅਸੀਂ ਯਾਦ ਕਰਦਿਆਂ ਹੋਇਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਆਪਣੇ ਸੰਧੂ ਪਰਿਵਾਰ ਵੱਲੋਂ ਵੀ ਔਰ ਗਿੱਲ ਪਰਿਵਾਰ ਵੱਲੋਂ ਵੀ ਆਏ ਹੋਏ ਸਾਰੇ ਜਿੰਨੇ ਵੀ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸੰਗਤ ਸ਼ਾਮਿਲ ਹੋਈ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੋ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣ ਇਹਨਾਂ ਸ਼ਬਦਾਂ ਨਾਲ ਮੈਂ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪ੍ਰਭਜੋਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਦਾ ਸੋ ਇੱਕ ਵਾਰ ਫਿਰ ਤੋਂ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਜਿਨ੍ਹਾਂ ਸੰਗਤਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ ਚਾਹ ਦਾ ਲੰਗਰ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਪਰਿਵਾਰ ਵੱਲੋਂ ਕਿ ਗੁਰੂ ਕਾ ਲੰਗਰ ਤਿਆਰ ਹੈ ਚੱਲ ਰਹੇ ਨੇ ਆਪ ਜੀ ਨੇ ਛੱਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨ ਜੀ ਭੁੱਲਾਂ ਚੁੱਕਾਂ ਦੇ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vai.

ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਵੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੀ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰ ਨੁਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ।

ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਇ, ਨਾ ਕੋ ਹੋਵਾ ਨਾ ਕੋ ਹੋਇ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਹਰ ਕੇ ਜਾਨਣ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗ ਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੁ ਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ।

ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰਿ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਕਾ ਦਾਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ

ਸੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਕੋ ਜੀ ਤੂੰ ਨਿਹਚਲ ਕਰਤਾ ਸੋਈ, ਤੁਹਾਡੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਹੈ ਸੋ ਹੋਈ, ਤੁਹਾਡੇ ਆਪੇ

ਅਤੇ ਕਿਹਦੀ ਜੋ ਸਭ ਸਹਿਕਾਰ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ

ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ।

ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਉਬਾਰੇ। ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਅਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ। ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੀ ਮਾਰੀਐ ਹੈ। ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਅਹੁ ਰੱਛਾ। ਰਾਖ ਲੇ ਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ।

ਆਈ ਸੰਬਤ ਸਤਰਹਿ ਹੈ ਸਹਿਸ ਭਣੀਜੈ ਅਰਧ ਸਹਿਸ ਫੁਨਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੇ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ

ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋਹ ਸਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤੇ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕੌ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਦੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ

ਸੁਣ ਕੈ ਜਮ ਕੇ ਦੂਤ ਨਾਇ ਤੇਰੇ ਛੱਡ ਜਾਹੇ ਭੌਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਇਆਲ ਮਨਹੁਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਵਿਦ

प्रीत चरण कबीरा नीच कुल्ला जुलाहरा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਦੋ ਜਹਾਂ ਰਹਿਮਤਾਂ

ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੱਜ ਦੀ ਜੋ ਪਾਵਨ ਵਿਚਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 271 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 7 ਦੇ ਸਿਰਲੇਖ ਅਧੀਨ ਪਦੇ ਨੰਬਰ 2 ਦੇ ਅਧੀਨ ਦਰਜ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਖਸ਼ਿਸ਼ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕੀਤੀ, ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਸਤਿਗੁਰੂ ਦੀ ਕਿਰਪਾਲਤਾ ਕਰਨ ਅੱਜ ਦਾ ਜੋ ਪਾਵਨ ਉਪਦੇਸ਼ ਹੈ, ਤਿਸ ਦੀ ਵਿਚਾਰ ਦੇ ਨਾਲ ਨਾਲ ਅੱਜ ਜੋ ਭਗਤ ਕਬੀਰ ਸਾਹਿਬ ਜੀ ਦਾ ਅਵਤਾਰ ਦਿਹਾੜਾ ਹੈ, ਅੱਜ ਦੇ ਦਿਨ 1398 ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸੰਸਾਰ ਨੂੰ ਅਧਿਆਤਮਿਕ ਗਿਆਨ ਦੇਣ ਵਾਸਤੇ ਅਵਤਰਨ ਧਾਰਨ ਕੀਤਾ। ਉਹਨਾਂ ਦਾ ਅਵਤਾਰ ਪੁਰਬ ਜਨਮ ਦਿਹਾੜਾ ਸਮੁੱਚੇ ਰੂਪ ਦੇ ਵਿੱਚ ਆਪਾਂ ਮਨਾ ਰਹੇ ਹਾਂ। ਸਤਿਗੁਰੂ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ, ਅਰੰਭਤਾ ਕੀਤੀ, ਸਾਧਕੇ ਸੰਗ ਅਗੋਚਰ ਮਿਲੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਦੋਂ ਕਿਸੇ ਗੁਰਮੁਖ ਮਹਾਤਮਾ ਸਾਧੂ ਪੁਰਖਾਂ ਅਧਿਆਤਮਿਕਤਾ ਦੇ ਸ਼ਿਖਰ 'ਤੇ ਤੱਕ ਪਹੁੰਚੇ ਹੋਏ ਗੁਰਮੁਖਾਂ ਦੀ ਜਦੋਂ ਸੰਗਤ ਕਰਦੇ ਹਾਂ, ਮਹਾਰਾਜ ਜੀ ਕਹਿੰਦੇ ਅਗੋਚਰ। ਆਪਾਂ ਕੋਈ ਚੀਜ਼ ਕਹਿੰਦੇ ਨਾ ਵੀ ਇਹ ਸਾਡੀ ਚੀਜ਼ ਸਾਡੇ ਤੋਂ ਗੋਚਰੀ ਹੈ, ਸਾਡੀ ਪਹੁੰਚ ਨਹੀਂ ਹੈ ਇਹਦੇ ਤੱਕ। ਮਹਾਰਾਜ ਜੀ ਨੇ ਕਿਹਾ ਕਿ ਜਦੋਂ ਸਤ ਸੰਗਤ ਕਰਨੀ ਸ਼ੁਰੂ ਕਰ ਦਈਏ ਗੁਰਮੁਖਾਂ ਅਤੇ ਅਭਿਆਸੀਆਂ ਦੀ, ਉਦੋਂ ਫਿਰ ਅਗੋਚਰ, ਅਗੋਚਰ ਦਾ ਅਰਥ ਹੈ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਪਰਾਂ ਹੈ। ਆਪ ਜੀ ਧਿਆਨ ਦੇਣਾ, ਅਗੋਚਰ ਦਾ ਅਰਥ ਹੁੰਦਾ ਜਿਹੜਾ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਵੇ। ਅੱਖਾਂ ਸੰਪੂਰਨ ਵੇਖ ਨਾ ਸਕਦੀਆਂ ਹੋਣ, ਜ਼ੁਬਾਨ ਬੋਲ ਨਾ ਸਕਦੀ ਹੋਵੇ, ਆਵਾਜ਼ ਪਹੁੰਚ ਨਾ ਸਕਦੀ ਹੋਵੇ, ਕੰਨ ਉਹਨੂੰ ਪੂਰਾ ਸੁਣ ਨਾ ਸਕਦੇ ਹੋਣ, ਸਮੁੱਚਾ ਅੰਦਰ ਨਿੱਜ ਉਹਨੂੰ ਪੂਰਾ ਮਹਿਸੂਸ ਨਾ ਕਰ ਸਕਦਾ ਹੋਵੇ, ਅਤੇ ਸ਼ਬਦਾਂ ਰਾਹੀਂ ਉਹਦੇ ਪੂਰੇ ਗੁਣਾਂ ਨੂੰ ਬਿਆਨ ਨਾ ਕੀਤਾ ਜਾ ਸਕਦਾ। ਮਹਾਰਾਜ ਕਹਿਣਗੇ ਜਿਹਦੀ ਇੰਨੀ ਸਮਰੱਥਾ ਹੈ ਪਿਓ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ। ਮਹਾਰਾਜ ਜੀ ਕਹਿਣ ਲੱਗੇ ਜਦੋਂ ਅਭਿਆਸੀਆਂ ਦੀ ਸੰਗਤ ਕਰਨ ਲੱਗ ਜਾਈਏ ਫਿਰ ਕੀ ਹੁੰਦਾ, ਅਗੋਚਰ ਮਿਲੇ, ਉਹ ਅਕਾਲ ਪੁਰਖ ਮਿਲ ਪੈਂਦਾ ਹੈ। ਮਹਾਰਾਜ ਜੀ ਨੇ ਮਿਲਾਇਆ ਸੀ ਨਾ ਜਾਨੀ ਸ਼ਾਹ ਨੂੰ, ਕਹਿੰਦਾ ਸੀ ਜਾਨੀ ਖੋ ਜਾਨੀ ਮਿਲਾ ਦੇ, ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਜਾਂਦੇ ਹਾਂ, ਜਿਹੜਾ ਅਗੋਚਰ ਹੈ ਸਾਡੀ ਪਹੁੰਚ ਤੋਂ ਬਹੁਤ ਵੱਡਾ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਇਸ ਕਰਕੇ ਸਤਿਗੁਰੂ ਕਹਿਣਗੇ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਚਲੇ ਜਾਈਏ ਉਦੋਂ ਅਗੋਚਰ ਮਿਲ ਪੈਂਦਾ, ਉਦੋਂ

0: ਗੁਰੂ ਸਾਹਿਬ ਦੀ ਬਖਸ਼ਿਸ਼ ਦੀ ਦਾਤ ਜਿਹੜੀ ਸਾਡੇ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ। ਜਿਹੜਾ ਸ਼ਾਹ ਦੌਲਾ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਭਾਵਿਤ ਹੋਇਆ ਸੀ ਨਾ, ਸ਼ਾਹ ਦੌਲਾ ਸਾਈਂ ਮੀਆਂ ਮੀਰ ਜੀ ਤੋਂ ਪ੍ਰਭਾਵਿਤ ਹੋਇਆ, ਗੁਰੂ ਘਰ ਆਇਆ, ਸ਼ਾਹ ਦੌਲੇ ਤੋਂ ਪ੍ਰਭਾਵਿਤ ਹੋਇਆ ਜਾਨੀ ਸ਼ਾਹ। ਫਕੀਰ ਸੀ ਇਹ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ 'ਤੇ ਆ ਕੇ ਕਹਿੰਦਾ ਵੀ ਜਾਨੀ ਕੋ ਭਾਵ ਆ, ਜਾਨੀ ਨੂੰ, ਆਤਮਾ ਨੂੰ, ਉਹ ਜਾਨੀ ਅਕਾਲ ਪੁਰਖ ਮਿਲਾ ਦਿਓ, ਜਾਨੀ ਕੋ ਜਾਨੀ ਮਿਲਾ ਦਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੇ ਪੂਰੀ ਪਰਖ ਕੀਤੀ ਵੀ ਭਾਂਡਾ ਪੱਕਾ ਹੈ ਕਿ ਕੱਚਾ, ਵੀ ਵਸਤ ਪੈ ਸਕਦੀ ਹੈ ਕਿ ਨਹੀਂ ਪੈ ਸਕਦੀ। ਸਤਿਗੁਰੂ ਜੀ ਨੇ ਫਿਰ ਉੱਥੇ ਪਰਖ ਕਰਨ ਦਾ ਨਿਰਣਾ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹਨੂੰ ਦਰਬਾਰ ਤੋਂ ਬਾਹਰ ਲੈ ਜਾਓ। ਉਹ ਕਹਿੰਦਾ ਮਹਾਰਾਜ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਜੀ ਕਹਿੰਦੇ ਚਲੇ ਜਾਓ ਇੱਥੋਂ, ਐਡਾ ਸੌਖਾ ਕੰਮ ਥੋੜ੍ਹੀ ਹੈ। ਉਹ ਦਰਬਾਰ ਦੇ ਬਾਹਰ ਬਹਿ ਗਿਆ ਜਾ ਕੇ, ਜੋ ਮਹਾਰਾਜ ਦੀ ਗੱਲਾਂ ਕਰਿਆ ਕਰਨ, ਗੁਰਬਾਣੀ ਦੀ ਕਥਾ ਕਰਿਆ ਕਰਨ ਸੁਣਨ ਲੱਗ ਪਿਆ ਕਰੇ। ਉਹ ਬੜਾ ਆਨੰਦ ਵਿੱਚ, ਬੜਾ ਖੁਸ਼। ਸਤਿਗੁਰੂ ਨੇ ਅਗਲੇ ਦਿਨ ਪੁੱਛਿਆ ਗੁਰਸਿੱਖਾਂ ਤੋਂ, ਮਹਾਰਾਜ ਜੀ ਕਹਿੰਦੇ ਵੀ ਜਾਨੀ ਸ਼ਾਹ ਦਾ ਕਿਵੇਂ? ਕਹਿੰਦੇ ਮਹਾਰਾਜ ਉਹਨੇ ਛਕਿਆ ਤਾਂ ਕੁਛ ਨਹੀਂ, ਪਰ ਜਦੋਂ ਤੁਸੀਂ ਆਣ ਕੇ ਬੈਠਦੇ ਹੋ ਨਾ ਦੀਵਾਨ ਵਿੱਚ, ਉਦੋਂ ਬਾਹਰ ਬਹਿ ਜਾਂਦਾ ਅਤੇ ਤੁਹਾਡੀ ਆਵਾਜ਼ ਪਹੁੰਚਦੀ ਉਹਦੇ ਤੱਕ। ਮਹਾਰਾਜ ਜੀ ਕਹਿੰਦੇ ਕੱਲ੍ਹ ਨੂੰ ਤੰਬੂ ਦੂਜੇ ਪਾਸੇ ਲਾ ਲਓ, ਮੂੰਹ ਘੁਮਾ ਲਓ ਤੰਬੂ ਦਾ, ਬੈਠਾ ਰਹਿਣ ਦੇ। ਦੂਸਰੇ ਦਿਨ ਵੀ ਉਹ ਬੜੇ ਆਨੰਦ ਵਿੱਚ ਖੇੜੇ ਵਿੱਚ ਬੈਠਾ ਰਿਹਾ। ਤੀਸਰੇ ਦਿਨ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਫਿਰ ਇਹ ਜ਼ਿਕਰ ਕੀਤਾ, ਕਹਿੰਦੇ ਵੀ ਜਾਨੀ ਸ਼ਾਹ ਦਾ ਕਿਵੇਂ? ਕਹਿੰਦੇ ਵੀ ਮਹਾਰਾਜ ਵੀ ਜਾਨੀ ਸ਼ਾਹ ਨੇ ਪ੍ਰਸ਼ਾਦਾ ਤਾਂ ਨਹੀਂ ਛਕਿਆ, ਜਲ ਲੋੜ ਅਨੁਸਾਰ ਮਾੜਾ ਜਿਹਾ ਛਕ ਲਿਆ, ਅਤੇ ਉਹ ਉੱਚੀ ਉੱਚੀ ਕਹੀ ਜਾਂਦਾ ਵੀ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਜੀ ਕਹਿੰਦੇ ਵੀ ਇੱਦਾਂ ਕਰੋ, ਇਹਨੂੰ ਚੁੱਕ ਕੇ ਨਾ ਇਹਨੂੰ ਕਹੋ ਵੀ ਗੁਰੂ ਦਾ ਹੁਕਮ ਹੈ, ਇੱਥੋਂ ਚਲਾ ਜਾ, ਵੀ ਦੂਰ ਚਲਾ ਜਾ, ਕਿਤੇ ਇਹਨੂੰ ਬਾਹਰ ਪਰਾਂ ਬਿਠਾ ਦਿਓ। ਸਿੱਖਾਂ ਨੇ ਕਿਹਾ ਵੀ ਮਹਾਰਾਜ ਜੀ ਦਾ ਹੁਕਮ ਹੈ ਵੀ ਤੂੰ ਦੀਵਾਨ ਦੇ ਨੇੜੇ ਤੇੜੇ ਵੀ ਨਹੀਂ ਜਾਣਾ, ਉਹ ਥੋੜ੍ਹਾ ਜਿਹਾ ਦੂਰੀ 'ਤੇ ਬਹਿ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਆਇਆ ਖਰਨ, ਉਦੋਂ ਹੀ ਸਾਹਮਣੇ ਦਰਸ਼ਨ ਕਰ ਲਿਆ ਕਰੇ, ਅਤੇ ਉੱਚੀ ਉੱਚੀ ਆਵਾਜ਼ ਵਿੱਚ ਕਿਹਾ ਕਰੇ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਕਹਿੰਦੇ ਸਿੱਖਾਂ ਨੂੰ ਵੀ ਹੁਣ ਉੱਥੇ ਬਿਠਾ ਦਿਉ ਜਿੱਥੇ ਅਸੀਂ ਵੀ ਨਾ ਦਿਸੀਏ। 5 ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਉੱਚੀ ਉੱਚੀ ਆਵਾਜ਼ ਵਿੱਚ। ਸਿੱਖਾਂ ਨੇ ਕਿਹਾ ਮਹਾਰਾਜ ਜਾਨੀ ਸ਼ਾਹ ਦਾ ਕੀ ਕਰਨਾ? ਸਤਿਗੁਰੂ ਕਹਿੰਦੇ ਵੀ ਜਾਨੀ ਸ਼ਾਹ ਨੂੰ ਪੁੱਛੋ ਵੀ ਰੱਬ ਮਿਲਣ, ਰੱਬ ਨੂੰ ਮਿਲਣਾ? ਮਹਾਰਾਜ ਜੀ ਉਹ ਕਹਿੰਦਾ ਜੀ ਹਾਂ ਮਿਲਣਾ। ਮਹਾਰਾਜ ਜੀ ਕਹਿੰਦੇ ਉਹਨੂੰ ਕੋਲ ਰਾਵੀ ਛਾਲ ਮਾਰਦੇ, ਹਰਗੋਬਿੰਦਪੁਰ ਦੀ ਘਟਨਾ ਹੈ। ਮਹਾਰਾਜ ਜੀ ਕਹਿੰਦੇ ਉਹਨੂੰ ਕੋਲ ਰਾਵੀ 'ਚ ਛਾਲ ਮਾਰਦੇ, ਰਾਵੀ ਦਰਿਆ ਵਿੱਚ ਛਾਲ ਮਾਰਦੇ, ਜਾਨੀ ਮਿਲ ਜਾਏਗਾ। ਉਹਨੇ ਸਕਿੰਟ ਨਹੀਂ, ਇਹ ਨਹੀਂ ਕਿਹਾ ਵੀ ਮਹਾਰਾਜ ਜਾਨ ਚਲੀ ਜਾਏਗੀ, ਮੌਤ ਆ ਜਾਏਗੀ, ਪਤਾ ਨਹੀਂ ਕੋਈ ਸਰੀਰ ਨੂੰ ਦੁੱਖ ਨਾ ਮਿਲ ਜਾਏ। ਉਹਨੇ ਉਸੇ ਵੇਲੇ ਦੌੜ ਲਾਈ ਰਾਵੀ ਦਰਿਆ ਵਾਲੇ ਪਾਸੇ। ਮਹਾਰਾਜ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਭੇਜਿਆ, ਕਹਿੰਦੇ ਜਾਓ ਉਹਨੇ ਛਾਲ ਮਾਰ ਦੇਣੀ, ਉਹਨੂੰ ਕੱਢ ਲਿਓ, ਉਹਨੂੰ ਕੱਢ ਲਿਓ। ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਾ ਬਿਧੀ ਚੰਦ ਸਾਹਿਬ ਗਏ, ਉਹ ਇੰਨੀ ਦੌੜ ਕੇ ਤੇਜ਼ੀ ਨਾਲ ਰਾਵੀ ਦਰਿਆ ਵਿੱਚ ਸਿੱਧੀ ਉਹਨੇ ਛਾਲ ਮਾਰ ਦਿੱਤੀ, ਬਾਬਾ ਬਿਧੀ ਚੰਦ ਸਾਹਿਬ ਨੇ ਬਾਹਰ ਕੱਢ ਲਿਆਂਦਾ। ਜਦੋਂ ਬਾਹਰ ਕੱਢ ਲਿਆਂਦਾ ਨਾ, ਅਤੇ ਉਸ ਵਕਤ ਜਾਨੀ ਸ਼ਾਹ ਕਹਿੰਦਾ ਵੀ ਮੈਨੂੰ ਗੁਰੂ ਦਾ ਹੁਕਮ ਹੈ, ਰੱਬ ਤਾਂ ਮਿਲੇਗਾ ਜੇ ਛਾਲ ਮਾਰਾਂਗਾ, ਮੈਨੂੰ ਗੁਰੂ ਦੇ ਹੁਕਮ ਤਾਂ ਨਾ ਰੋਕ। ਉਸੇ ਵੇਲੇ ਇਹਨੇ ਕੀ ਕੀਤਾ ਵੀ ਬਾਂਹ ਛਡਾਈ, ਛਡਾ ਕੇ ਫਿਰ ਛਾਲ ਮਾਰ ਦਿੱਤੀ, ਉਹਨਾਂ ਫਿਰ ਕੱਢਿਆ, ਉਹਨੇ ਫਿਰ ਬਾਂਹ ਛਡਾਈ, ਫਿਰ ਛਾਲ ਮਾਰ ਦਿੱਤੀ। ਤੀਸਰੀ ਵਾਰੀ ਫਿਰ ਗੁਰੂ ਹਰਗੋਬਿੰਦ ਸਾਹਿਬ ਖੁਦ ਗਏ। ਜਦੋਂ ਖੁਦ ਜਾ ਕੇ ਬਾਹੋਂ ਫੜ ਕੇ ਬਾਹਰ ਕੱਢਿਆ, ਮਹਾਰਾਜ ਜੀ ਕਹਿੰਦੇ ਜਾਨੀ ਸ਼ਾਹ ਤੈਨੂੰ ਬਾਰ ਬਾਰ ਬਾਹਰ ਕੱਢ ਰਹੇ ਹਾਂ, ਅਤੇ ਬਾਹਰ ਕਿਉਂ ਨਹੀਂ ਨਿਕਲਦਾ? ਆਖਿਆ ਮਹਾਰਾਜ ਤੁਹਾਡੇ ਹੁਕਮ ਦੀ ਉਦੂਲੀ, ਤੁਸੀਂ ਕਿਹਾ ਸੀ ਰਾਵੀ 'ਚ ਛਾਲ ਮਾਰ ਦੇ, ਪਰ ਸਿੱਖ ਮੈਨੂੰ ਇਸ ਭਾਣੇ ਦੇ ਵਿੱਚ, ਇਸ ਹੁਕਮ ਦੇ ਵਿੱਚ ਰਹਿਣ ਤੋਂ ਰੋਕ ਰਹੇ ਹਾਂ, ਮੈਂ ਬਾਰ ਬਾਰ ਛਾਲ ਮਾਰਦਾ, ਮੈਨੂੰ ਬਾਰ ਬਾਰ ਕੱਢੀ ਜਾ ਰਹੇ। ਸਤਿਗੁਰੂ ਕਹਿੰਦੇ ਤੈਨੂੰ ਪਤਾ ਨਹੀਂ ਤੇਰੀ ਮੌਤ ਹੋ ਜਾਏਗੀ, ਮਰ ਜਾਏਗਾ ਤੂੰ ਜੇ ਇਹ ਦਰਿਆ 'ਚ ਛਾਲ ਮਾਰ ਕੇ ਤੈਨੂੰ ਇੱਥੋਂ ਤੱਕ ਸਰੀਰ ਦਾ ਲੱਭਣਾ ਕੱਖ ਨਹੀਂ। ਉਹ ਕਹਿੰਦੇ ਮਹਾਰਾਜ ਜੇ ਤੁਹਾਡਾ ਬਚਨ ਸੀ ਵੀ ਜੇ ਇੱਧਰ ਵਿੱਚ ਇਹਦੇ ਵਿੱਚ ਛਾਲ ਮਾਰ ਕੇ ਜਾਨੀ ਰੱਬ ਮਿਲਦਾ ਤਾਂ ਮੈਨੂੰ ਸਰੀਰ ਦੀ ਪਰਵਾਹ ਕੋਈ ਨਹੀਂ। ਸਤਿਗੁਰੂ ਸਾਹਿਬ ਕਹਿਣ ਲੱਗੇ ਜਾਨੀ ਸ਼ਾਹ ਭਾਂਡਾ ਪੱਕ ਗਿਆ ਹੈ। ਮਹਾਰਾਜ ਨੇ ਬਾਹੋਂ ਫੜ ਕੇ ਸੀਨੇ ਨਾਲ ਲਾ ਕੇ ਕਿਹਾ ਲੈ ਜਾਨੀ ਸ਼ਾਹ ਅੱਜ ਤੋਂ ਬਾਅਦ ਤੂੰ ਜਾਨੀ ਉਸ ਜਾਨੀ ਦਾ ਹੋ ਗਿਆ, ਅੱਜ ਤੋਂ ਬਾਅਦ ਤੇਰਾ ਅਤੇ ਉਸ ਜਾਨੀ ਦਾ ਕੋਈ ਭੇਦ ਨਹੀਂ। ਅੱਜ ਤੋਂ ਤੇਰੀ ਅੰਦਰ ਦੀ ਜਿਹੜੀ ਅਵਸਥਾ ਉਹ ਕਰਤੇ ਪੁਰਖ ਵਿੱਚ ਲੀਨ ਹੋ ਗਈ, ਜਾਨੀ ਸ਼ਾਹ ਵਾਕੇ ਗੁਰੂ ਦੀ ਸੰਗਤ ਵਿੱਚ ਆਣ ਕੇ ਜਾਨੀ ਵਾਲਾ ਬਣ ਗਿਆ, ਅਕਾਲ ਪੁਰਖ ਵਾਲਾ ਬਣ ਗਿਆ। ਇੱਥੇ ਤਾਂ ਗੁਰੂ ਘਰ ਆਉਂਦਿਆਂ ਕੋਈ ਠੇਡਾ ਲੱਗਦੇ ਅਤੇ ਆਪਾਂ ਮਹਾਰਾਜ ਨੂੰ ਤਾਨਾ ਮਾਰ ਦਿੰਦੇ ਹਾਂ। ਜਾਨੀ ਸ਼ਾਹ ਧੰਨ ਸੀ ਜਿਹੜਾ ਹੈ ਵੀ ਵਿਚਾਰਾ ਮੁਸਲਮਾਨ। ਮਹਾਰਾਜ ਜੀ ਫਿਰ ਇੱਥੇ ਕਹਿੰਦੇ ਆ, ਸਤਿਗੁਰੂ ਜੀ ਕਹਿੰਦੇ, ਸਾਧ ਕੈ ਸੰਗ ਅਗੋਚਰ ਮਿਲੈ, ਮਿਲ ਪੈਂਦਾ ਹੈ ਜਿਹਨੂੰ ਵੇਖਿਆ ਨਾ ਜਾ ਸਕਦਾ ਹੋਵੇ, ਜਿਹਨੂੰ ਮੈਂ ਪੂਰੇ ਰੂਪ ਦੇ ਵਿੱਚ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸਵਾਮੀ ਤਿਰਵੰਤ ਨਾ ਕਿੰਨੀ ਲਹੀ ਹੈ, ਕੀ ਕਰੀਏ ਤਿਰੰਤ ਨਹੀਂ ਲਿਆ ਜਾ ਸਕਦਾ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਮਹਾਰਾਜ ਜੀ ਕਹਿੰਦੇ ਉਹ ਸਦਾ ਪ੍ਰਫੁੱਲਿਤ ਹੁੰਦਾ ਹੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਮਹਾਰਾਜ ਜੀ ਕਹਿਣ ਕਿ ਉਹ ਸਦਾ ਪ੍ਰਫੁੱਲਿਤ ਰਹਿੰਦਾ ਹੈ, ਸਤ ਸੰਗਤ ਵਿੱਚ ਉਹਦੇ ਅੰਦਰ ਖੇੜਾ ਰਹਿੰਦਾ ਹੈ, ਉਹ ਖਿੜਿਆ ਰਹਿੰਦਾ ਹੈ ਕਮਲ ਦੇ ਫੁੱਲ ਵਾਂਗ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ, ਸਤ ਸੰਗਤ ਵਿੱਚ ਬੈਠਾ ਗੁਰਮੁਖ ਅਭਿਆਸੀ ਗੁਰੂ ਕੀ ਸੰਗਤ ਦੀ ਅਵਸਥਾ ਨੂੰ ਵੇਖ ਕੇ ਉਹਦੇ ਵਿੱਚੋਂ ਸ਼ਬਦ ਦਾ ਰਸ ਲੈ ਕੇ ਖਿੜਦਾ, ਉਹਦੇ ਅੰਦਰ ਖਿੜਾਓ ਰੰਗਤ ਆਉਂਦੀ ਰਹਿੰਦੀ। ਅਤੇ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਕਿ ਸਾਧ ਇਹ ਅਵਸਥਾ ਜਿਹੜੀ ਹੈ, ਸਾਧ ਕੈ ਸੰਗ ਆਵੇ ਬਸ ਪੰਚਾ। ਮਹਾਰਾਜ ਜੀ ਕਹਿੰਦੇ ਜਿਹੜੇ ਪੰਜ ਵਿਕਾਰ ਵਸ 'ਚ ਨਹੀਂ ਨਾ ਆਉਂਦੇ, ਨਹੀਂ ਨਾ ਆਉਂਦੇ ਵਸ ਵਿੱਚ, ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਚਲੇ ਜਾਓ ਵਸ ਆ ਜਾਣਗੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮਹਾਰਾਜ ਜੀ ਕਹਿੰਦੇ ਜਿੱਥੇ ਇਹ ਅਵਸਥਾ ਹੈ ਨਾ, ਕਿ ਜਿੱਥੇ ਪੰਜ ਵਿਕਾਰ ਨਹੀਂ ਵਸ ਵਿੱਚ ਆ ਰਹੇ, ਅਤੇ ਪੰਜ ਵਿਕਾਰਾਂ ਨੂੰ ਵਸ ਵਿੱਚ ਕਰਨ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਕੀ ਸੰਗਤ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ, ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਇਹ ਸਤ ਸੰਗਤ ਦੀ ਪ੍ਰਾਪਤੀ ਹੈ। ਮਹਾਰਾਜ ਜੀ ਨੇ ਕਿਹਾ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੁੱਟ ਅਗ ਹਰੇ ਨਿਰਮਲ ਭਏ ਚੀਤਾ। ਇਹ ਸੰਗਤ ਦਾ ਅਸਰ ਹੈ। ਆਵੇ ਬਸ ਪੰਚਾ, ਮਹਾਰਾਜ ਜੀ ਕਹਿੰਦੇ ਪੰਜ ਦੇ ਪੰਜ ਵਿਕਾਰ ਜਿਹੜੇ ਹਨ, ਔਰ ਉਹ ਪੰਜ ਦੇ ਪੰਜ ਵਿਕਾਰ ਵਸ ਵਿੱਚ ਆ ਗਏ, ਅਤੇ ਸਤਿਗੁਰੂ ਜੀ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਜਿੱਥੇ ਪੰਜ ਵਿਕਾਰਾਂ ਵਿੱਚ ਹਉਮੈ ਸਭ ਤੋਂ ਮੂਲ ਹੈ ਨਾ, ਉੱਥੇ ਪੰਜ ਦੋਖ ਵੀ ਜ਼ਿਕਰ ਕੀਤਾ ਮਹਾਰਾਜ ਜੀ ਨੇ। ਸਤਿਗੁਰੂ ਕਹਿੰਦੇ ਕਿ ਜੀਵਨ ਵਿੱਚ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ ਇਹੋ ਤਨ ਅਤੇ ਸਗਲ ਦੂਰ ਕੀਨ, ਦੂਰ ਕਰ ਦਿੱਤੇ, ਸ਼ਬਦ ਸਪਰਸ਼ ਰੂਪ ਰਸ ਗੰਧ ਸਾਰਾ ਕੁਝ ਵੱਖ ਕਰ ਦਿੱਤਾ। ਅਤੇ ਜਦੋਂ ਇਹ ਵੱਖ ਹੋ ਗਏ ਤਾਂ ਫਿਰ ਕੀ ਹੁੰਦਾ? ਮਹਾਰਾਜ ਸਤਿਗੁਰੂ ਕਹਿੰਦੇ ਜਿਸ ਵੇਲੇ ਸਾਧ ਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਤਿਗੁਰੂ ਕਹਿੰਦੇ ਫਿਰ ਜਾ ਕੇ ਕਿਤੇ ਅੰਮ੍ਰਿਤ ਰੂਪੀ ਰਸ ਪੁੰਚਿਆ ਹੈ, ਅੰਮ੍ਰਿਤ ਰੂਪੀ ਰਸ ਉਹਨੂੰ ਛਕਿਆ ਹੈ, ਅੰਦਰ ਉਹਦਾ ਰਸ ਮਿਲਿਆ ਹੈ, ਉਹਦਾ ਆਨੰਦ ਆਇਆ ਹੈ, ਅੰਮ੍ਰਿਤ ਰੂਪੀ ਰਸ ਪੁੰਚਿਆ ਹੈ, ਚੱਖ ਲਿਆ ਹੈ, ਉਹਦਾ ਸਵਾਦ ਆ ਗਿਆ ਹੈ, ਕਿਉਂਕਿ ਸਤਿਗੁਰੂ ਦੀ ਕਿਰਪਾ ਨਾਲ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਰਸ ਪੁੰਚਾ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਮਹਾਰਾਜ ਜੀ ਕਹਿੰਦੇ ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਅੰਮ੍ਰਿਤ ਰੂਪੀ ਰਸ ਪੁੰਚਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਵਾਲੀ ਅਵਸਥਾ ਜਿਹੜੀ ਹੈ ਨਾ, ਮਹਾਰਾਜ ਜੀ ਕਹਿੰਦੇ ਉਹ ਅੰਮ੍ਰਿਤ ਰਸ ਪੁੰਚਿਆ ਹੈ, ਕਿਵੇਂ ਪੁੰਚਿਆ? ਸਤ ਸੰਗਤ ਵਿੱਚ ਆਣ ਕੇ ਚੱਖ ਲਿਆ, ਸਾਧ ਸੰਗ ਹੋਏ ਸਭ ਕੀ ਰੇਨ। ਮਹਾਰਾਜ ਜੀ ਕਹਿੰਦੇ ਸਤ ਸੰਗਤ ਸਿਖਾ ਦਿੰਦੀ ਹੈ ਕਿ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਣਾ ਚਾਹੀਦਾ, ਸਾਰਿਆਂ ਦੇ ਚਰਨ ਕਮਲਾਂ ਦੀ ਧੂੜੀ ਬਣ ਜਾਣਾ ਚਾਹੀਦਾ, ਇਹ ਸਤ ਸੰਗਤ ਸਿਖਾ ਰਹੀ ਹੈ ਸਾਨੂੰ, ਸੰਗਤ ਦਾ ਅਸਰ ਹੈ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਜੇ ਸੰਗਤ ਕਰਨੀ ਹੈ ਨਾ ਸਭ ਤੋਂ ਉੱਤਮ, ਅਤੇ ਮਹਾਰਾਜ ਜੀ ਕਹਿਣ ਲੱਗੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦਾ ਬੂਟਾ ਕਿੱਡਾ ਕਮਾਲ ਦਾ ਹੈ, 52 ਚੰਦਨ, ਬਿਰਵਾ ਭਲਾ ਉਹ ਬੂਟਾ ਕਿੰਨਾ ਚੰਗਾ ਹੈ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਕਹਿੰਦੇ ਨੇ ਢਾਕ ਪਲਾਸ ਦਾ ਬੂਟਾ ਨੇੜੇ ਹੋ ਕੇ ਵੀ ਉਹਨੂੰ ਚੰਬੜਿਆ ਰਹੇ, ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ, ਉਹ ਵੀ ਚੰਦਨ ਦੇ ਗੁਣਾਂ ਵਾਂਗ ਸੁਗੰਧੀ ਵਾਲੇ ਹੋ ਗਏ, ਜਿਹੜੇ ਚੰਦਨ 52 ਉਂਗਲਾਂ 52 ਚੰਦਨ ਦੇ ਨੇੜੇ ਵਸਦੇ ਸੀ, ਉਹ ਵੀ ਚੰਦਨ ਹੋ ਗਏ। ਸਤਿਗੁਰੂ ਮਹਾਰਾਜ ਜੀ ਨੇ ਇਹ ਸੱਤ ਸੰਗਤ ਦਾ ਅਸਰ ਸਾਡੇ ਜੀਵਨ ਵਿੱਚ ਦੱਸਿਆ ਹੈ। ਇਸ ਕਰਕੇ ਮਹਾਰਾਜ ਇੱਥੇ ਬਖਸ਼ਿਸ਼ ਕਰਕੇ ਸਮਝਾਉਂਦੇ ਕਿ ਜੀਵਨ ਵਿੱਚ ਸਾਧ ਸੰਗ ਹੋਏ ਸਭ ਕੀ ਰੇਨ, ਨਿਮਰਤਾ ਸਹਿਤ ਮਹਾਰਾਜ ਕਹਿਣਗੇ ਸਾਰਿਆਂ ਦੇ ਚਰਨ ਧੂੜ ਭਾਵ ਚਰਨ ਧੂੜੀ ਦੇ ਸਮਾਨ ਨਿਮਰਤਾ ਦੀ ਬਿਰਤੀ ਅੰਦਰ ਰਹਿਣੀ ਚਾਹੀਦੀ। ਭਗਤ ਕਬੀਰ ਸਾਹਿਬ ਅਵਤਾਰ ਪੁਰਬ ਹੈ ਅੱਜ ਉਹਨਾਂ ਦਾ। ਧਰਮ ਦੇ ਉਪਦੇਸ਼ ਵਾਸਤੇ ਪਤਾ ਲੱਗ ਗਿਆ ਵੀ ਸੰਗਤ ਕਰਨੀ ਬੜੀ ਲਾਜ਼ਮੀ ਹੈ, ਸੰਗਤ ਕਰਨੀ ਬਹੁਤ ਲਾਜ਼ਮੀ। ਉਹਨੂੰ ਕਰੀਏ ਕਿ ਪਿਸ਼ੂਦਰ ਸੰਗਤ ਦੇ ਵਿੱਚ ਉਪਦੇਸ਼ ਕਿਸੇ ਨੇ ਦੇਣਾ ਨਹੀਂ। ਭਗਤ ਰਾਮਾਨੰਦ ਮੌਜੂਦ ਨੇ, ਬ੍ਰਾਹਮਣ ਨੇ, ਪਰ ਉਪਦੇਸ਼ ਕੌਣ ਲੈ ਕੇ ਜਾਵੇ, ਕਿੱਦਾਂ ਪ੍ਰਾਪਤ ਹੋਵੇ। ਮਨ ਨੇ ਇੱਕ ਦਿਨ ਇਸ ਪ੍ਰਕਾਰ ਬਿਰਤੀ ਧਾਰਨ ਕੀਤੀ ਵੀ ਸਾਧੂ ਤਾਂ ਸਾਰਿਆਂ ਦਾ ਸਾਂਝਾ ਹੀ ਹੁੰਦਾ, ਵੈਸੇ ਉਹ ਸਾਧੂ ਨਹੀਂ ਜਿਹੜਾ ਜਾਤ ਬਰਾਦਰੀ ਦਾ ਵੈਰ ਵਿਰੋਧ ਜਾਂ ਵਿਤਕਰਾ ਰੱਖੇ। ਇਹ ਵੀ ਗੱਲ ਸਮਝ ਵਿੱਚ ਪੈ ਗਈ ਵੀ ਇਹ ਵੀ ਗੱਲ ਠੀਕ ਹੈ, ਪਰ ਜਿਹੜੀ ਗੱਲ ਨੇ ਮਨ ਵਿੱਚ ਨਿਰਣਾ ਕੀਤਾ ਵੀ ਜੇ ਵਾਕਈ ਹੀ ਸਾਧੂ ਹੋਣਗੇ ਤਾਂ ਉਪਦੇਸ਼ ਦੇ ਜ਼ਰੂਰ ਦੇਣਗੇ, ਤਰੀਕਾ ਕੀ ਕਰੀਏ। ਪਤਾ ਲੱਗਾ ਵੀ ਕਾਂਸ਼ੀ ਦੇ ਵਿੱਚ ਗੰਗਾ ਦੇ ਕਿਨਾਰੇ 'ਤੇ ਜਾ ਕੇ ਭਗਤ ਰਾਮਾਨੰਦ ਸਾਹਿਬ ਅੰਮ੍ਰਿਤ ਵੇਲੇ ਬੰਦਗੀ ਕਰਦੇ। ਜਿਹੜਾ ਹੁਣ ਗੰਗਾ ਨੂੰ ਰਸਤਾ ਜਾਂਦਾ ਸੀ ਜਦੋਂ ਇਸ਼ਨਾਨ ਕਰਕੇ, ਕਹਿੰਦੇ ਜਦੋਂ ਗੰਗਾ ਤੋਂ ਤਾਂ ਪੌੜੀਆਂ ਚੜ੍ਹੀ ਦੀਆਂ ਸੀ ਨਾ ਇਸ਼ਨਾਨ ਕਰਕੇ, ਹੁਣ ਭਗਤ ਰਾਮਾਨੰਦ ਜੀ ਉਸ ਵਕਤ ਇਸ਼ਨਾਨ ਕਰਕੇ ਭਗਤੀ ਵਿੱਚ ਚੌਂਕੜਾ ਮਾਰ ਕੇ ਬੈਠਣ ਲੱਗੇ ਅਤੇ ਜਦੋਂ ਪੌੜੀਆਂ ਚੜ੍ਹਨ ਲੱਗੇ ਅਤੇ ਪੈਰ ਜਿਹੜਾ ਸੀ ਉਹ ਭਗਤ ਕਬੀਰ ਸਾਹਿਬ ਜੀ ਦੇ ਸਰੀਰ ਨਾਲ ਟਕਰਾ ਗਿਆ। ਜਦੋਂ ਪੈਰ ਦੇ ਨਾਲ ਜਿਹੜਾ ਸੀ ਠੇਡਾ ਲੱਗਾ ਉਹ ਸਰੀਰ ਅੱਗੇ ਪਿਆ ਹੈ ਅਤੇ ਭਗਤ ਕਬੀਰ ਸਾਹਿਬ ਜੀ ਨੂੰ ਉੱਥੇ ਲੰਮੇ ਪਿਆ ਵੇਖ ਕੇ ਅੱਗੋਂ ਉਪਦੇਸ਼ ਨਿਕਲਾਇਆ, ਕਹਿਣ ਲੱਗੇ ਰਾਮ ਕੇ ਕਹੋ ਰਾਮ। ਕਹਿੰਦੇ ਰੱਬ ਦੇ ਬੰਦੇ ਅਜੇ ਤੱਕ ਸੁੱਤਾ ਪਿਆ, ਰਾਮ ਨਿਰੰਕਾਰ ਨੂੰ ਜਪ, ਰਮੇ ਹੋਏ ਨੂੰ ਜਪ। ਬਸ ਉਸੇ ਦਿਨ ਤੋਂ ਹੀ ਫਿਰ ਰਾਮ ਕਬੀਰਾ ਏਕ ਭਏ ਹੈ, ਖੋਏ ਨਾ ਸਕਿਆ ਪਛਾਣ, ਫਿਰ ਪਛਾਣ ਨਹੀਂ ਆ ਸਕੀ, ਲੀਨਤਾ। ਇਹਨੂੰ ਕਹਿੰਦੇ ਕਿ ਜਿਸ ਵਕਤ ਸਾਧੂ ਗੁਰਮੁਖ ਅਭਿਆਸੀ ਦੀ ਸੰਗਤ ਮਿਲ ਜਾਏ, ਉੱਥੇ ਫਿਰ ਭਗਤ ਕਬੀਰ ਸਾਹਿਬ ਜੀ ਜਦੋਂ ਨਿਮਰਤਾ ਵਿੱਚ ਆਣ ਕੇ ਸੰਸਾਰ ਨੂੰ ਕਹਿੰਦੇ ਨੇ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਕਹਿੰਦੇ ਕਿੰਨਾ ਕੁ ਸੁੱਖ ਮਿਲ ਗਿਆ ਤੁਹਾਨੂੰ ਇੱਦਾਂ ਕਹਿ ਕੇ ਭਗਤ ਜੀ। ਕਹਿੰਦੇ ਸੁੱਖ ਦੀ ਗੱਲ ਤਾਂ ਹੈ, ਸੁੱਖ ਤਾਂ ਬਹੁਤ ਮਿਲਿਆ, ਜਿਹੜਾ ਵਾਧੂ ਦਾ ਭਾਰ ਸਿਰ 'ਤੇ ਚੁੱਕੀ ਫਿਰਦਾ ਸਾਂ ਨਾ ਵੀ ਆਹ ਵੀ ਮੇਰਾ, ਆਹ ਵੀ ਮੇਰਾ, ਆਹ ਵੀ ਮੇਰਾ, ਕਹਿੰਦੇ ਉਹ ਹੌਲਾ ਹੋ ਗਿਆ। ਕਹਿੰਦੇ ਫਿਰ ਕਹਿੰਦੇ ਹੁਣ ਇਹੋ ਜਿਹੀ ਅਵਸਥਾ ਆ ਗਈ ਹੈ ਵੀ ਜਿਸ ਦਿਨ ਦਾ ਕਰਤੇ ਪੁਰਖ ਦੇ ਪਰਥਾਏ ਸਮਰਪਣ ਹੋ ਗਿਆ ਹੈ, ਉਹ ਦਿਨ ਮਹਾਰਾਜ ਜੀ ਕਹਿੰਦੇ ਵੀ ਮੈਂ ਵਾਲੀ ਅਵਸਥਾ ਖਤਮ ਹੋ ਗਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਵਾਲੀ ਅਵਸਥਾ ਹੀ ਖਤਮ ਹੋ ਗਈ ਫਿਰ ਇਹ ਅਵਸਥਾ ਆ ਗਈ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਤਾਂ ਤੁਸੀਂ, ਹੁਣ ਨਹੀਂ ਹੋਰ ਕੋਈ ਰਹਿ ਗਿਆ। ਕਿੱਡੀ ਬਾਕਮਾਲ ਅਵਸਥਾ ਹੈ ਕਿ ਜਿਹੜੀ ਅਵਸਥਾ ਦੇ ਵਿੱਚ ਆਣ ਕੇ ਭਗਤ ਕਬੀਰ ਸਾਹਿਬ ਜੀ ਅਪਣਾਤੀ ਭੁੱਲ ਗਏ, ਆਪਣੀ ਅਪਣੱਤ ਭੁੱਲ ਗਏ, ਆਪਣੀ ਹਸਤੀ, ਆਪਣੀ ਤਾਕਤ, ਆਪਣੀ ਲੋਕਾਂ ਦੇ ਵਿੱਚ ਪ੍ਰਗਟ ਹੋਈ ਸ਼ਰਧਾ ਅਤੇ ਲੋਕਾਂ ਦੇ ਵਿੱਚ ਆਪਣਾ ਜਿਹੜਾ ਸਤਿਕਾਰ ਸੀ ਉਹ ਬਿਲਕੁਲ ਉਹਦਾ ਖਿਆਲ ਨਹੀਂ ਕੀਤਾ ਹੈ, ਰੱਤੀ ਭਰ ਵੀ ਨਹੀਂ। ਜਦੋਂ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦਾ ਜ਼ਿਕਰ ਕਰਦੇ ਹਾਂ ਨਾ ਤਾਂ ਅਥਾਹ ਭਰੋਸੇ ਦਾ ਇੱਕ ਜ਼ਿਕਰ ਆਉਂਦਾ ਹੈ, ਆਪ ਜੀ ਦੇ ਸਨਮੁਖ ਜ਼ਰੂਰ ਬੇਨਤੀ ਕਰਾਂ। ਭਾਵੇਂ ਉਸ ਵਕਤ ਇਸ ਗੱਲ ਦਾ ਵਿਧਾਨ ਨਹੀਂ ਸੀ ਵੀ ਕੋਈ ਸ਼ੂਦਰ ਭਗਤੀ ਕਰ ਸਕਦਾ ਹੋਵੇ ਜਾਂ ਭੰਡਾਰਾ ਕਰ ਸਕਦਾ ਹੋਵੇ, ਕੋਈ ਦਾਨ ਦੇ ਸਕਦਾ ਹੋਵੇ, ਪਰ ਉੱਥੇ ਹੋਇਆ ਇਵੇਂ ਭਗਤ ਕਬੀਰ ਸਾਹਿਬ ਜੀ ਭਗਤੀ ਕਰਕੇ ਬੜੇ ਪ੍ਰਸਿੱਧ ਸਨ ਅਤੇ ਭਗਤੀ ਕਰਕੇ ਪ੍ਰਸਿੱਧੀ ਹੋਣ ਕਰਕੇ ਉੱਥੇ ਜਿਹੜੇ ਹੁਣ ਪੁਰੋਹਿਤ ਜਨ ਸੀ ਨਾ ਉਹ ਕਹਿੰਦੇ ਵੀ ਸਾਡਾ ਜਿਹੜਾ ਪੱਲੜਾ ਉਹ ਹੌਲਾ ਹੁੰਦਾ ਜਾ ਰਿਹਾ ਵੀ ਭਗਤ ਕਬੀਰ ਸਾਹਿਬ ਦੇ ਲੋਕ ਉਮੜ ਉਮੜ ਕੇ ਆ ਰਹੇ ਆ ਵੀ ਕੁਛ ਕਰੀਏ ਜਿਹਦੇ ਨਾਲ ਬਦਨਾਮੀ ਹੋ ਜਾਵੇ। ਉਹਨਾਂ ਵਿਉਂਤਬੰਦੀ ਕੀਤੀ ਵੀ ਭਗਤ ਕਬੀਰ ਸਾਹਿਬ ਜੀ ਦੇ ਨਾਂ 'ਤੇ ਕਹੀਏ ਵੀ ਭੰਡਾਰਾ ਕਰਨ ਲੱਗੇ, ਕੋਈ ਸਾਧੂ ਮਹਾਤਮਾ ਕੋਈ ਵਾਂਝਾ ਨਾ ਰਹੇ। ਦੂਰ ਦੂਰ ਤੱਕ ਸੁਨੇਹ ਭੇਜ ਦਿੱਤੇ ਵੀ ਮਾਇਆ ਵੀ ਮਿਲੇਗੀ, ਕੱਪੜੇ ਵੀ ਮਿਲਣਗੇ, ਖਾਣ ਨੂੰ ਪ੍ਰਸ਼ਾਦਾ ਵੀ ਮਿਲੇਗਾ। ਹੁਣ ਜੁਲਾਇਆਂ ਦੀ ਖੱਡੀ ਦਾ ਕੰਮ ਕਰਨ ਵਾਲਾ ਅਤੇ ਆਪਣਾ ਘਰ ਮਸਾਂ ਚਲਾਉਂਦਾ ਅਤੇ ਦੂਜਿਆਂ ਨੂੰ ਰਾਸ਼ਨ ਅਤੇ ਪੈਸੇ ਕਿੱਥੋਂ ਦੇ ਦੇਵੇਗਾ? ਨਹੀਂ ਨਾ ਦੇ ਸਕਦੇ। ਉੱਥੇ ਫਿਰ ਭਗਤ ਸਾਹਿਬ ਜੀ ਦੇ ਪ੍ਰਥਾਏ ਇਹ ਪ੍ਰਚਾਰ ਕੀਤਾ ਗਿਆ ਵੀ ਇੰਨੀ ਤਰੀਕ ਨੂੰ ਇਸ ਸਮੇਂ ਭਗਤ ਕਬੀਰ ਸਾਹਿਬ ਜੀ ਦੇ ਭੰਡਾਰਾ ਹੈ, ਸਾਰੇ ਲੋੜਵੰਦਾਂ ਮੰਗਤਿਆਂ ਨੂੰ, ਸਾਧੂਆਂ ਨੂੰ, ਸੰਨਿਆਸੀਆਂ ਨੂੰ, ਸਰੇਵੜਿਆਂ ਨੂੰ ਖੁੱਲ੍ਹਾ ਸੱਦਾ ਹੈ, ਕਮੀ ਨਹੀਂ ਆਏਗੀ ਕੋਈ ਵੀ, ਸਾਰਾ ਕੁਛ ਮਿਲੇਗਾ। ਭਗਤ ਕਬੀਰ ਸਾਹਿਬ ਜੀ ਨੂੰ ਪਤਾ ਲੱਗਦਾ ਜਦੋਂ ਲੋਕ ਆਉਣ ਲਈ ਆਉਣੇ ਸ਼ੁਰੂ ਹੋ ਜਾਂਦੇ, ਪਿੰਡ 'ਚ ਇਕੱਠੇ ਹੋਣ ਲੱਗ ਪਏ ਵੀ ਕੱਲ੍ਹ ਨੂੰ ਭੰਡਾਰਾ ਹੈ, ਅਤੇ ਭਗਤ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ ਵੀ ਆਹ ਜਿਹੜਾ ਹੈ ਉਹ ਸਾਰੇ ਪਾਸੇ ਜਿੰਨਾ ਢੰਡੋਰਾ ਪੇੜ ਦਿੱਤਾ ਗਿਆ, ਸਾਰੇ ਪਾਸੇ ਆਵਾਜ਼ਾਂ ਦੇ ਦਿੱਤੀਆਂ ਗਈਆਂ ਵੀ ਇੱਦਾਂ ਆਹ ਹੋਏਗਾ ਕੱਲ੍ਹ। ਅਤੇ ਭਗਤ ਕਬੀਰ ਸਾਹਿਬ ਜੀ ਫਿਰ ਇਕਾਂਤ ਵਿੱਚ ਜਾ ਕੇ ਚੌਂਕੜਾ ਮਾਰ ਕੇ ਬੈਠਦੇ ਆ ਕਰਤੇ ਪੁਰਖ ਦੀ ਯਾਦ ਵਿੱਚ। ਅਤੇ ਉਸ ਵਕਤ ਅਕਾਲ ਪੁਰਖ ਦੇ ਸਨਮੁੱਖ ਇੱਕੋ ਹੀ ਬੇਨਤੀ ਕਰਦੇ ਆ ਕਿ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਸੁਖ ਤਾਂ ਹੀ ਹੈ ਜਿੱਦਣ ਰਸਨਾ ਅਤੇ ਕਰਤਾ ਪੁਰਖ ਆ ਗਿਆ, ਨਿਰੰਕਾਰ ਮੇਰੇ ਕੋਲ ਹੋਰ ਕੁਝ ਨਹੀਂ ਹੈ, ਸਿਰਫ ਤੁਹਾਡੀ ਬੰਦਗੀ ਅਤੇ ਤੁਹਾਡਾ ਨਾਮ ਮੇਰੇ ਜੀਵਨ ਵਿੱਚ, ਇਸ ਤੋਂ ਉੱਤਮ ਹੋਰ ਕੋਈ ਆਸਰਾ ਨਹੀਂ। ਅਤੇ ਲਾਜ ਰੱਖਿਓ, ਇਕਾਂਤ ਵਿੱਚ ਜਾ ਕੇ ਬੈਠੇ, ਦਿਨ ਚੜ੍ਹਿਆ, ਦੁਪਹਿਰ ਦਾ ਚੜ੍ਹਾਅ ਹੋ ਗਿਆ, ਲੋਕ ਹੌਲੀ ਹੌਲੀ ਭਗਤ ਕਬੀਰ ਸਾਹਿਬ ਜੀ ਦੇ ਗੁਣਾਂ ਨੂੰ ਗਾਉਂਦੇ ਹੋਏ ਤੁਰੇ ਜਾ ਰਹੇ। ਕਿਸੇ ਨੇ ਸਿਰ ਉੱਪਰ ਕੁਝ ਚੁੱਕਿਆ ਹੋਇਆ, ਕਿਸੇ ਨੇ ਵਸਤਰ ਲਏ ਹੋਏ, ਕੋਈ ਮਾਇਆ ਫੜ ਕੇ ਜਾ ਰਿਹਾ, ਕੋਈ ਕੀਮਤੀ ਚੀਜ਼ਾਂ ਫੜ ਕੇ ਜਾ ਰਿਹਾ, ਉੱਚੀ ਉੱਚੀ ਪੁਕਾਰ ਕਰਕੇ ਵਾਰ ਵਾਰ ਕਹਿ ਰਹੇ ਵੀ ਇੱਦਾਂ ਦਾ ਜੱਗ ਕਦੀ ਨਹੀਂ ਵੇਖਿਆ, ਇੱਦਾਂ ਦਾ ਦਾਨ ਭਗਤ ਕਬੀਰ ਸਾਹਿਬ ਜੀ ਵਰਗਾ ਕਦੀ ਨਹੀਂ ਵੇਖਿਆ। ਲੋਕ ਲੰਘਦੇ ਆ, ਪੁੱਛਦੇ ਆ ਭਗਤ ਕਬੀਰ ਸਾਹਿਬ ਜਿਹੜੇ ਅਣਜਾਣ ਲੋਕ ਸੀ ਵੀ ਕਿੱਧਰੋਂ ਆ ਰਹੇ, ਕਹਿੰਦੇ ਭਗਤ ਕਬੀਰ ਸਾਹਿਬ ਨੇ ਭੰਡਾਰਾ ਕੀਤਾ, ਦਾਨ ਕੀਤਾ, ਉੱਥੋਂ ਲੈ ਕੇ ਆ ਰਹੇ। ਕਹਿੰਦੇ ਇੰਨੀਆਂ ਵਸਤੂਆਂ ਕਮੀ ਕਿਸੇ ਗੱਲ ਦੀ ਨਹੀਂ, ਹੋਰ ਆਈ ਜਾ ਰਹੀਆਂ। ਜਦੋਂ ਫਿਰ ਭਗਤ ਕਬੀਰ ਸਾਹਿਬ ਜੀ ਨੇ ਜਾ ਕੇ ਉਸ ਵੇਲੇ ਪ੍ਰਤੱਖ ਵੇਖਿਆ ਵੀ ਜਿਹੜੇ ਵੀ ਕੋਈ ਗੁਰਮੁਖ ਸੰਗਤੀ ਰੂਪ ਦੇ ਵਿੱਚ ਆਉਂਦੇ, ਅਭਿਆਸੀ ਕੋਈ ਰੀਸ ਬੰਦਾ ਜੋ ਵੀ ਸੀ, ਉਹਨਾਂ ਉਸ ਵੇਲੇ ਕਰਤੇ ਪੁਰਖ ਦੀ ਕਿਰਪਾ ਸਦਕਾ ਆਪਣੇ ਆਪ ਹੀ ਪ੍ਰਬੰਧ ਕਰਕੇ ਸਾਰਾ ਹੀ ਪ੍ਰਬੰਧ ਕਰ ਲਿਆ। ਅਤੇ ਉਸ ਵਕਤ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ ਵੀ ਧੰਨਵਾਦ ਕਰ ਸਕਦੇ ਹੋ ਇਹਨਾਂ ਦਾ ਵੀ ਇਹ ਸਾਰਾ ਪ੍ਰਬੰਧ ਇਹਨਾਂ ਨੇ ਕੀਤਾ। ਫਿਰ ਉੱਥੇ ਕੁਝ ਨੇ ਆਣ ਕੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਮੱਥਾ ਟੇਕਿਆ, ਕਹਿੰਦੇ ਵੀ ਤੁਹਾਡੇ ਵਰਗਾ ਪ੍ਰਬੰਧ ਕੁਛ ਨਹੀਂ, ਕਿਸੇ ਨੇ ਨਹੀਂ ਕੀਤਾ ਅੱਜ ਤੱਕ, ਕਿਸੇ ਨੇ ਇੰਨਾ ਦਾਨ ਨਹੀਂ ਦਿੱਤਾ। ਭਗਤ ਕਬੀਰ ਸਾਹਿਬ ਜੀ ਨੇ ਉਸ ਵੇਲੇ ਇਹੀ ਗੱਲ ਕਹੀ ਸੀ, ਕਹਿੰਦੇ ਮੈਂ ਕੌਣ ਆ ਕਰਨ ਵਾਲਾ, ਮੇਰੇ ਕੋਲ ਸਮਰੱਥਾ ਨਹੀਂ ਹੈ ਕਬੀਰ, ਨਾ ਹਮ ਕੀਆ ਨਾ ਕਰਹੇਂਗੇ, ਨਾ ਕਰ ਸਕੇ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ। ਕਬੀਰ ਕਹਿੰਦੇ ਨੇ ਜੋ ਕੁਛ ਕੀਤਾ ਰੱਬ ਨੇ ਕੀਤਾ, ਕਬੀਰ ਕਬੀਰ ਨਾਮ ਕਰਤੇ ਪੁਰਖ ਨੇ ਪ੍ਰਗਟ ਕਰ ਦਿੱਤਾ, ਮੇਰੇ ਵੱਸ ਦੀ ਗੱਲ ਨਹੀਂ ਹੈ। ਇਹ ਤਾਂ ਉਹਨਾਂ ਲਾਜ ਰੱਖੀ ਹੈ ਨਾ, ਉਹਨਾਂ ਪੱਤ ਰੱਖ ਦਿੱਤੀ। ਇੱਥੇ ਫਿਰ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਕਿ ਸਾਧ ਸੰਗ ਹੋਏ ਸਭ ਕੀ ਰੇਨ, ਜਦੋਂ ਸਾਰਿਆਂ ਦੀ ਰੇਨ ਨਿਮਰਤਾ ਦੇ ਰੂਪ ਦੇ ਵਿੱਚ ਆਪਾਂ ਸਮਰਪਿਤ ਹੁੰਦੇ ਹਾਂ ਅਤੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਗੇ ਸਾਧ ਕੈ ਸੰਗ ਮਨੋਹਰ ਬੈਨ, ਮਨ ਨੂੰ ਹਰ ਲੈਣ ਵਾਲੇ ਬਚਨ ਪਾ ਜਾਂਦੇ ਨੇ ਅੰਦਰ। ਮਨੋਹਰ ਬੈਨ, ਮਨੋਹਰ ਮਨ ਨੂੰ ਹਰ ਲੈਣ ਵਾਲੇ ਬਚਨ ਕਰਤੇ ਪੁਰਖ ਦੇ, ਮਨ ਨੂੰ ਮੋਹ ਲੈਣ ਵਾਲੇ, ਮਨ ਨੂੰ ਬਿਲਕੁਲ ਜਿਹੜਾ ਹੈ ਉਹ ਮੋਹਿਤ ਕਰ ਦੇਣ ਵਾਲੇ ਬੈਨ ਕਰਤੇ ਪੁਰਖ ਦੇ। ਸਾਧ ਕੈ ਸੰਗ ਮਨੋਹਰ ਬੈਨ, ਮਨ ਨੂੰ ਹਰ ਲੈਣ ਵਾਲੇ, ਮਨ ਨੂੰ ਜਿੱਤ ਲੈਣ ਵਾਲੇ ਬਚਨ ਸਤ ਸੰਗਤ ਦੇ ਵਿੱਚੋਂ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਮਨ ਦੇ ਪ੍ਰਥਾਏ ਨਿਰਣਾ ਕੀਤਾ ਸੀ ਕਿ ਮਨ ਜੀਤੈ ਜਗ ਜੀਤ, ਅਤੇ ਮਨੋਹਰ ਮਨ ਨੂੰ ਹਰ ਲੈਣ ਵਾਲੇ ਬਚਨ ਜਿਹੜੇ ਗੁਰਬਾਣੀ ਦੇ ਨੇ ਜਦੋਂ ਆਪਾਂ ਗੁਰਮੁਖਾਂ ਅਤੇ ਸਾਧੂਆਂ ਦੀ ਸੰਗਤ ਵਿੱਚ ਬੈਠ ਕਰਕੇ ਸੁਣਦੇ ਹਾਂ ਤਾਂ ਮਹਾਰਾਜ ਜੀ ਕਹਿੰਦੇ ਜੀਵਨ ਵਿੱਚ ਪ੍ਰਾਪਤੀ ਹੈ। ਸਾਧ ਕੈ ਸੰਗ ਨਾ ਕਤਹੂੰ ਧਾਵੈ। ਮਹਾਰਾਜ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਚਲੇ ਗਏ ਫਿਰ ਮਨ ਇੱਧਰ ਉੱਧਰ ਨਹੀਂ ਦੌੜਦਾ, ਮਨ ਇੱਧਰ ਉੱਧਰ ਨਹੀਂ ਦੌੜਦਾ, ਮਨ ਇੱਧਰ ਉੱਧਰ ਜਾਂਦਾ ਹੀ ਨਹੀਂ ਹੈ, ਟਿਕਿਆ ਰਹਿੰਦਾ, ਇਕਾਗਰ ਹੋ ਗਿਆ ਮਨ। ਅਤੇ ਜਿੱਦਣ ਮਨ ਇਕਾਗਰ ਹੋ ਗਿਆ, ਸਤਿਗੁਰੂ ਵੀ ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ। ਮਹਾਰਾਜ ਕਹਿਣਗੇ ਮਨਾਂ ਤੂੰ ਜਪ ਤੇ ਸਹੀ, ਵਡਿਆਈ ਦੇਣ ਵਾਲਾ ਕਰਤਾ ਪੁਰਖ ਬੈਠਾ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਚੇਤੇ ਤਾਂ ਕਰ। ਮਹਾਰਾਜ ਜੀ ਇੱਥੇ ਫਿਰ ਜ਼ਿਕਰ ਕਰਦਿਆਂ ਕਹਿੰਦੇ ਕਿ ਸਾਧ ਕੈ ਸੰਗ ਮਨੋਹਰ ਬੈਣ, ਮਨ ਨੂੰ ਹਰ ਲੈਣ ਵਾਲੇ ਬਚਨ ਨੇ ਕਰਤੇ ਪੁਰਖ ਦੇ। ਸਾਧ ਕੈ ਸੰਗ ਨਾ ਕਤਹੂੰ ਧਾਵੈ, ਫਿਰ ਦੌੜ ਭੱਜ ਨਹੀਂ ਹੈ, ਭਟਕਣਾ ਨਹੀਂ ਹੈ, ਦੌੜ ਭੱਜ ਸਮਾਪਤ ਹੋ ਗਈ, ਭਟਕਦਾ ਹੋਇਆ ਮਨ ਬਿਲਕੁਲ ਸ਼ਾਂਤ ਹੋ ਗਿਆ। ਭਗਤ ਸਾਹਿਬ ਜੀ ਦਾ ਜ਼ਿਕਰ ਆਪਾਂ ਕਰ ਰਹੇ, ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਦੁਰਮਤ ਦੁਬਿਧਾ ਭ੍ਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਖਤ ਹੈ। ਦੁਰਮਤ ਮਾੜੀ ਮਤ ਕਰਕੇ, ਦੁਬਿਧਾ ਕਰਕੇ ਜਿਹੜਾ ਮਨ ਹੈ ਨਾ, ਉਹ ਵਿਕਾਰਾਂ ਅਤੇ ਵਾਸ਼ਨਾ ਵਾਲੇ ਪਾਸੇ ਮਾੜੀ ਮਤ ਕਰਕੇ ਦੌੜ ਰਿਹਾ ਹੈ। ਹੁਣ ਕਰੀਏ ਕਿ ਦੁਰਮਤ ਦੁਬਿਧਾ ਭ੍ਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਖਤ ਹੈ। ਜਦੋਂ ਗੁਰੂ ਦੀ ਮਤ ਆ ਗਈ ਤਾਂ ਫਿਰ ਇਹ ਮੋਨੀ ਹੋ ਜਾਂਦਾ, ਸ਼ਾਂਤ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਗੁਰਮਤ ਏਕ ਟੇਕ, ਇੱਕ 'ਤੇ ਟੇਕ ਆ ਗਈ, ਭਰੋਸਾ ਆ ਗਿਆ, ਮੋਨ ਨਾ ਬਖਤ ਹੈ, ਮਨ ਬਿਲਕੁਲ ਮੋਨੀ ਹੋ ਜਾਂਦਾ, ਫਿਰ ਇਹ ਕੁਛ ਵੀ ਨਹੀਂ ਰੌਲਾ ਪਾਉਂਦਾ, ਸਾਰੇ ਪਾਸੇ ਦੀਆਂ ਰੌਲੇ ਦੀਆਂ ਖੇਡਾਂ ਹੀ ਖਤਮ ਹੋ ਜਾਂਦੀਆਂ, ਸਾਰੇ ਪਾਸੇ ਦਾ ਰੌਲਾ ਸਮਾਪਤ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਸਾਧ ਸੰਗ ਅਸਥਿਤ ਮਨ ਪਾਵੇ, ਮਨ ਸਥਿਰ ਹੋ ਗਿਆ, ਮਨ ਇੱਕ ਸਥਿਤੀ ਦੇ ਵਿੱਚ ਟਿਕ ਗਿਆ, ਇਕਾਗਰ ਹੋ ਗਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਇਹ ਹੋਇਆ ਕਿਵੇਂ? ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਜਾਣ ਕਰਕੇ ਮਨ ਜਿਹੜਾ ਸੀ ਨਾ ਉਹ ਟਿਕ ਗਿਆ। ਤੈਸੇ ਤ੍ਰਿਭਾਵਨ ਪ੍ਰਤ ਭ੍ਰਮਤ ਚਤੁਰ ਕੁੰਟ ਮੋਨ, ਗੁਰਮਤ ਏਕ ਟੇਕ ਮੋਨ ਨਾ ਬਖਤ। ਸਤਿਗੁਰੂ ਸਾਹਿਬ ਨੇ ਗੁਰੂ ਦੀ ਮਤ 'ਤੇ ਟੇਕ ਰੱਖ ਦਿੱਤੀ, ਭਰੋਸਾ ਰਖਵਾ ਦਿੱਤਾ, ਅਤੇ ਬਚਨ ਆਖੇ ਸਨ ਮਨ ਏਕਾ ਟੇਕ ਰੱਖੋ ਮਨ ਮਾਹੇ, ਮਨ ਤੂੰ ਇੱਦਾਂ ਕਰ, ਇੱਕ 'ਤੇ ਟੇਕ ਰੱਖ, ਇੱਕ 'ਤੇ ਭਰੋਸਾ ਰੱਖ। ਸਤਿਗੁਰੂ ਕਹਿੰਦੇ ਸ਼ਬਦ ਦਾ ਅਭਿਆਸ ਕਰ, ਜਿਉਂ ਮੰਦਰ ਕੋ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਮਹਾਰਾਜ ਜੀ ਕਹਿੰਦੇ ਜਿਵੇਂ ਥੰਮ ਇੱਕ ਛੱਤ ਨੂੰ ਟਿਕਾਈ ਬੈਠਾ ਨਾ, ਗੁਰੂ ਦੇ ਸ਼ਬਦ ਦੀ ਥੰਮੀ ਲਾ ਕੇ ਵੇਖ, ਦੌੜਦਾ ਹੋਇਆ ਮਨ ਇੱਕਦਮ ਸ਼ਾਂਤ ਹੋ ਜਾਏਗਾ, ਇਕਾਗਰ ਹੋ ਜਾਏਗਾ। ਮਹਾਰਾਜ ਨੇ ਕਿੱਡਾ ਸੋਹਣਾ ਤਰੀਕਾ ਜੀਵਨ ਦੇ ਵਿੱਚ ਦਿੱਤਾ। ਮਹਾਰਾਜ ਕਹਿੰਦੇ ਨਿਰੰਤਰ ਚੱਲ ਬੰਦਗੀ। ਕਿਸੇ ਵੇਲੇ ਆਪਾਂ ਬੰਦਗੀ ਕਰਦੇ ਹਾਂ, ਬਹੁਤਾਂ ਸਰੀਰ ਨੂੰ ਕਸ਼ਟ ਦੇ ਲੈਂਦੇ ਹਾਂ, ਕਿਸੇ ਵੇਲੇ ਇੰਨੇ ਆਲਸੀ ਹੋ ਜਾਂਦੇ ਹਾਂ ਵੀ ਬੰਦਗੀ ਭੁੱਲ ਜਾਂਦੀ, ਦਿਲਰੁਬਾ ਜਾਂ ਸੁਰੰਗੀ ਵੱਜਦੀ ਵੇਖੀ ਹੋਏਗੀ ਆਪ ਜੀ ਨੇ ਢਾਡੀ ਸਿੰਘਾਂ, ਜੇ ਉਹਦੀ ਤਾਰ ਇੱਕਦਮ ਕੱਸ ਦਿੱਤੀ ਜਾਏ, ਪੂਰੀ ਜ਼ੋਰ ਨਾਲ ਕੱਸ ਦਿੱਤੀ ਜਾਏ, ਤਾਂ ਉਹ ਤਾਰ ਟੁੱਟਣ ਦਾ ਖਦਸਾ ਹੈ, ਟੁੱਟ ਜਾਂਦੀ ਹੈ ਤਾਰ ਕਿਸੇ ਵੇਲੇ, ਅਤੇ ਫਿਰ ਸਾਰੀ ਜ਼ਿੰਦਗੀ ਉਹ ਸੁਰ ਜਿਹੜਾ ਟੁੱਟ ਗਿਆ, ਫਿਰ ਉਹ ਜਿੰਨਾ ਚਿਰ ਤੱਕ ਨਵੀਂ ਤਾਰ ਨਹੀਂ ਪੈਂਦੀ ਉਨ੍ਹਾਂ ਚਿਰ ਤੱਕ ਪ੍ਰਾਪਤੀ ਨਹੀਂ ਹੈ, ਫਿਰ ਵੱਜਦੀ ਨਹੀਂ ਸੁਰੰਗੀ। ਅਤੇ ਜੇ ਉਹਨੂੰ ਬਿਲਕੁਲ ਹੀ ਢਿੱਲਿਆਂ ਕਰ ਦਿਓ ਤਾਂ ਉਹਦੇ ਵਿੱਚੋਂ ਫਿਰ ਵੀ ਆਵਾਜ਼ ਨਹੀਂ ਨਿਕਲਦੀ। ਮਹਾਰਾਜ ਕਹਿਣਗੇ ਤੂੰ ਗੁਰੂ ਦੇ ਭਾਣੇ ਅਤੇ ਹੁਕਮ ਦੇ ਵਿੱਚ ਰਹਿ, ਸਰੀਰ ਨੂੰ ਇੰਨਾ ਤਪਾਹ ਵੀ ਨਾ ਵੀ ਜੀਵਨ ਦੀ ਤਾਰ ਟੁੱਟ ਜਾਏ, ਅਤੇ ਇੰਨਾ ਆਲਸੀ ਵੀ ਨਾ ਰੱਖ ਕੇ ਅੰਦਰ ਦਾ ਰਸ ਹੀ ਮੁੱਕ ਜਾਏ, ਮਰਿਆਦਾ ਦੇ ਵਿੱਚ ਚੱਲੀਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਇਸ ਪਾਸੇ ਤੁਰ ਪਏ, ਸਾਧ ਸੰਗ ਅਸਥਿਤ ਮਨ ਪਾਵੇ, ਮਨ ਅਸਥਿਰਤਾ ਪ੍ਰਾਪਤ ਕਰ ਰਿਹਾ, ਮਨ ਟਿਕ ਜਾਂਦਾ, ਇਕਾਗਰ ਹੋ ਗਿਆ ਹੈ, ਕਿਵੇਂ? ਸਤ ਸੰਗਤ ਵਿੱਚ ਜਾ ਕੇ। ਅਤੇ ਸਤਿਗੁਰੂ ਅੱਗੇ ਜ਼ਿਕਰ ਕਰਕੇ ਸਾਧ ਕੈ ਸੰਗ ਮਾਇਆ ਅਤੇ ਭਿੰਨ। ਮਹਾਰਾਜ ਜੀ ਕਹਿੰਦੇ ਜਿਹੜਾ ਮਨ ਹੈ ਨਾ ਮਾਇਆ ਤੋਂ ਭਿੰਨ ਹੋ ਗਿਆ, ਕਿਵੇਂ ਹੋਇਆ ਜੀ? ਕਹਿੰਦੇ ਸਤ ਸੰਗੀਆਂ ਦੀ ਕਿਰਪਾ ਸਦਕਾ ਜਿਹੜਾ ਮਨ ਹੈ ਉਹ ਭਿੰਨ ਹੋ ਗਿਆ ਮਾਇਆ ਤੋਂ, ਦੁਨਿਆਵੀ ਰੁਝੇਵਿਆਂ ਵਾਲੇ ਪਾਸੇ ਜਾਂ ਦੁਨਿਆਵੀ ਪਦਾਰਥਾਂ ਵਾਲੇ ਪਾਸੇ ਜਾਂ ਦੁਨਿਆਵੀ ਉਲਝਣਾਂ ਵਾਲੇ ਪਾਸੇ ਜਿਹੜਾ ਮਨ ਇੱਧਰ ਉੱਧਰ ਹੀ ਦੌੜੀ ਜਾ ਰਿਹਾ ਸੀ ਨਾ, ਉਹ ਮਨ ਹੁਣ ਬਿਲਕੁਲ ਇੱਕ ਜਗ੍ਹਾ 'ਤੇ ਟਿਕ ਗਿਆ ਹੈ, ਇਕਾਗਰ ਹੋ ਗਿਆ ਹੈ, ਮਾਇਆ 'ਤੇ ਭਿੰਨ, ਮਾਇਆ ਤੋਂ ਭਿੰਨ ਹੋ ਗਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਦੋਂ ਮਾਇਆ ਤੋਂ ਹੀ ਭਿੰਨ ਹੋ ਗਿਆ, ਫਿਰ ਇਹ ਕਿਰਪਾ ਅਕਾਲ ਪੁਰਖ ਦੀ ਹੈ ਕਿ ਮਾਇਆ ਵਾਲੇ ਪਾਸੇ ਤੋਂ ਮਨ ਦਾ ਉਚਾਟ ਹੋ ਜਾਣਾ, ਮਨ ਦਾ ਦੂਰ ਹੋ ਜਾਣਾ। ਭਗਤ ਕਬੀਰ ਸਾਹਿਬ ਜੀ ਨੇ ਵੀ ਤਾਂ ਕਿਹਾ ਹੈ ਨਾ ਵੀ ਕਬੀਰ ਆਈ ਮੁਝਹਿ ਪੈ ਅਨਿਕ ਕਰਹਿ ਕਰ ਭੇਖ, ਕਹਿੰਦੇ ਮੇਰੇ 'ਤੇ ਮਾਇਆ ਆਈ ਇੱਕ ਵਾਰੀ ਦੋ ਵਾਰੀ ਨਹੀਂ, ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਆਈ। ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼, ਕਹਿੰਦੇ ਨੇ ਮਨ ਗੁਰੂ ਨੇ ਸਾਨੂੰ ਰੱਖ ਲਿਆ ਅਤੇ ਮਾਇਆ ਨੇ ਨਮਸਕਾਰ ਕਰ ਦਿੱਤੀ, ਮਾਇਆ ਨੇ ਨਮਸਕਾਰ ਕਰ ਦਿੱਤੀ। ਫਿਰ ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਕਹਿੰਦੇ ਜਦੋਂ ਮਾਇਆ ਤੋਂ ਭਿੰਨ ਹੋ ਗਿਆ ਨਾ ਮਨ, ਮਾਇਆ ਨਾਲੋਂ ਵਖਰੇਵਾਂ ਹੋ ਗਿਆ, ਪਾਸਾ ਵੱਟ ਲਿਆ ਇਸਨੇ, ਅਤੇ ਫਿਰ ਕਹਿੰਦੇ ਨੇ ਇੱਥੇ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਕਹਿੰਦੇ ਨੇ ਉਹ ਸ੍ਰੇਸ਼ਟ ਪ੍ਰਭੂ ਨਿਰੰਕਾਰ ਸੋ ਪ੍ਰਸੰਨ ਹੋ ਜਾਂਦਾ ਹੈ, ਉਹ ਪ੍ਰਸੰਨਤਾ ਸਹਿਤ ਕਿਰਪਾ ਸਹਿਤ ਖੁਸ਼ੀ ਸਹਿਤ ਮਹਾਰਾਜ ਕਹਿਣਗੇ ਫਿਰ ਉਹ ਸਿੱਖ ਦੇ ਜੀਵਨ ਵਿੱਚ ਬਖਸ਼ਿਸ਼ਾਂ ਪ੍ਰਗਟ ਕਰਦਾ। ਨਿਰੰਕਾਰ ਪ੍ਰਸੰਨ ਕਰਨ ਵਾਸਤੇ ਬੜੇ ਯਤਨ ਨਹੀਂ, ਮਹਾਰਾਜ ਕਹਿਣਗੇ ਸੰਗਤ ਦੇ ਵਿੱਚ ਬੈਠ ਕੇ ਆਪਣੇ ਮਨ ਦੀ ਇਕਾਗਰਤਾ ਬਣਾਉਣੀ ਸ਼ੁਰੂ ਕਰਦੀ ਹੈ, ਅਕਾਲ ਪੁਰਖ ਆਪਣੇ ਆਪ ਪ੍ਰਸੰਨ ਹੋ ਜਾਂਦਾ, ਉਹਦੀ ਪ੍ਰਸੰਨਤਾ ਉਹਦੀ ਖੁਸ਼ੀ ਫਿਰ ਇਸੇ ਪ੍ਰਕਾਰ ਪ੍ਰਤੱਖ ਹੋ ਜਾਂਦੀ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ, ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਉਹ 6:30 ਵਜੇ ਤੱਕ ਹੀ ਵਿਚਾਰ, ਕਿਉਂਕਿ ਪਿਛਲੇ 2 ਦਿਨ ਢਾਡੀ ਸਿੰਘ ਜਾਂ ਕੋਈ ਜਥਾ ਨਹੀਂ ਹੋਣ ਕਰਕੇ, ਇਸ ਕਰਕੇ 10-10 ਮਿੰਟ ਰੂਟੀਨ ਦਾ ਜਿਹੜਾ ਸਮਾਂ ਸੀ ਉਹ ਵਧਾਇਆ ਗਿਆ ਸੀ, ਔਰ ਇਸ ਕਰਕੇ ਅੱਜ ਜਿਹੜੀ ਹੈ ਉਹ 6:30 ਵਜੇ ਹੀ ਸਮਾਪਤੀ ਹੋਵੇਗੀ। ਅਤੇ ਇੱਕ ਬੇਨਤੀ ਮੈਂ ਜ਼ਰੂਰ ਕਰਨ ਲੱਗਾ ਕਿ ਕੱਲ੍ਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ, ਅਤੇ ਕੱਲ੍ਹ ਕਥਾ ਵੀ ਜ਼ਰੂਰ ਕੋਸ਼ਿਸ਼ ਜੇ ਮਹਾਰਾਜ ਕਰਾ ਲੈਣ ਤਾਂ ਜ਼ਰੂਰ ਕਰਾਂਗੇ, ਕਿਉਂਕਿ ਮਹਾਰਾਜ ਨੇ ਸਿਖਾਇਆ ਹੈ ਸਿੱਖ ਨੂੰ ਵੀ ਜੇ ਕਿਧਰੇ ਕਿਤੋਂ ਵੀ ਗੱਲ ਨਾ ਬਣਦੀ ਹੋਵੇ ਤਾਂ ਫਿਰ ਇੱਕੋ ਇੱਕ ਤਰੀਕਾ ਜੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਦੇ ਅਸਥਾਨਾਂ 'ਤੇ ਪ੍ਰਸ਼ਾਦਾ ਲੈ ਕੇ ਦਾਤਾਂ ਲੈ ਸਕਦੇ ਤਾਂ ਫਿਰ ਸਿੱਖ ਕਿਉਂ ਨਹੀਂ, ਸਿੱਖ ਨੂੰ ਕਿਉਂ ਨਹੀਂ ਮਿਲ ਸਕਦੀ। ਸਤਿਗੁਰੂ ਆ ਕੱਲ੍ਹ ਨੂੰ ਤੁਸੀਂ ਵੀ ਪਹੁੰਚੋ ਅਸਥਾਨਾਂ 'ਤੇ, ਇੱਥੇ ਰਹਿ ਕੇ ਇੱਥੇ ਪ੍ਰਸ਼ਾਦੇ ਪਕਾ ਕੇ ਸੇਵਾ ਕਰਿਓ, ਮਹਿਸੂਸ ਕਰਿਓ ਮਹਾਰਾਜ ਦੂਰੀ ਬਹੁਤ ਹੈ ਨਹੀਂ ਆ ਸਕਦੇ, ਪਰ ਜਦੋਂ ਇੱਥੇ ਤੁਸੀਂ ਉਸੇ ਰੂਟੀਨ ਦੇ ਵਿੱਚ ਆਣ ਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਸ਼ਾਦਿਆਂ ਦੀ ਸੇਵਾ ਰੋਜ਼ ਹੁੰਦੀ ਹੈ, ਬਹੁਤ ਸਤਿਕਾਰਯੋਗ ਮਾਤਾਵਾਂ ਭੈਣਾਂ ਰੋਜ਼ ਸੇਵਾ ਕਰਦੇ, ਸਵੇਰੇ 7 ਜਾਣਿਓ ਸਵੇਰੇ ਤਕਰੀਬਨ 5 ਵਜੇ ਪ੍ਰਸ਼ਾਦੇ ਨੂੰ ਭੋਗ ਲੱਗ ਜਾਂਦਾ, ਅਤੇ ਆਇਓ ਤੁਸੀਂ ਵੀ ਕੱਲ੍ਹ ਇੱਥੇ ਪ੍ਰਸ਼ਾਦਿਆਂ ਦੀ ਸੇਵਾ ਕਰਿਓ, ਅਰਦਾਸ ਕਰਿਓ ਬਾਬਾ ਬੁੱਢਾ ਸਾਹਿਬ ਤੁਸੀਂ ਕਿਰਪਾ ਕੀਤੀ ਸੀ, ਭਾਵਨਾ ਨੂੰ ਫਲ ਲਾਇਆ, ਮਿਹਰਾਮ ਕਰਿਓ ਕਿ ਜਿਹਦੇ ਘਰ ਦੇ ਵਿੱਚ ਅੱਜ ਵੀ ਸੰਤਾਨ ਦੀ ਬਖਸ਼ਿਸ਼ ਨਹੀਂ ਉਹ ਅਰਦਾਸ ਕਰਿਓ ਸਤਿਗੁਰੂ ਦੇ ਚਰਨਾਂ 'ਚ ਆਣ ਕੇ। ਇੰਨੀਆਂ ਬੇਨਤੀਆਂ ਪ੍ਰਵਾਨ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਧਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। 7:20 ਤੋਂ ਲੈ ਕੇ 8 ਵਜੇ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਐੱਮ ਏ ਉਹ ਆਪ ਸੰਗਤਾਂ ਨੂੰ ਕੁਸ਼ਰੀ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਇੰਨੀ ਸੇਵਾ ਜਥੇ ਪ੍ਰਵਾਨ ਕਰਨੀ ਜੀ, ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਹੈ, ਸੋ ਸਾਰੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਆਓ ਆਪਾਂ ਅਗਲਾ ਪ੍ਰੋਗਰਾਮ ਮੈਨੇਜਰ ਸਾਹਿਬ ਪਾਸੋਂ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ MA, ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਆਪਣੇ ਪਾਸ, ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਭਾਈ ਸਾਹਿਬ ਜੀ ਦਾ ਜੱਥਾ ਵੀਰਵਾਰ ਤੱਕ ਇਸੇ ਟਾਈਮ 'ਤੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਅੱਜ ਦੇ ਵਿਸ਼ੇਸ਼ ਦੀਵਾਨ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਤੇ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਦੀਵਾਨ ਸੱਜ ਰਹੇ ਨੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਕੱਲ੍ਹ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਕੱਲ੍ਹ ਵੀ ਵਿਸ਼ੇਸ਼ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕਵੀਸ਼ਰੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
1: ਵਾਹਿਗੁਰੂ।

0: ਤੇ ਸੋਭਾ ਫੈਲ ਗਈ ਕਬੀਰ ਦੀ
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਸਮਾਈ ਭਾਈ ਮੁੱਖ ਪਵਿੱਤਰ ਕਰੋ ਫਤਿਹ ਦੀ ਸਾਂਝ ਪਾਓ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮਹਿੰਦਰ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਇਨਕਲਾਬੀ ਭਗਤ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਉਹਨਾਂ ਦਾ ਜਨਮ ਦਿਹਾੜਾ ਹੈ। ਦੂਸਰਾ ਉਹਨਾਂ ਦੇ ਨਾਲ ਨਾਲ ਸਾਡੇ ਕੌਮ ਦਾ ਮਹਾਨ ਮਾਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਅੱਜ ਬਰਸੀ ਵੀ ਹੈ। ਦੋ ਇਤਿਹਾਸਕ ਦਿਹਾੜੇ ਹਨ। ਜਿੱਥੋਂ ਤੱਕ ਭਗਤ ਕਬੀਰ ਜੀ ਦਾ ਸੰਬੰਧ ਹੈ ਉਹਨਾਂ ਦੀ ਬਾਣੀ ਜਿਸ ਬਾਣੀ ਨੇ ਉਸ ਵੇਲੇ ਦੇ ਪਖੰਡੀਆਂ ਦੇ ਪਾਜ ਬੜੇ ਖੁੱਲ੍ਹ ਕੇ ਖੋਲ੍ਹੇ ਪਰ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਬੇਸ਼ੱਕ ਉਹ ਸੱਚ ਕਹਿੰਦੇ ਹਾਂ ਉਹਨਾਂ ਨੂੰ ਬੜੇ ਕਸ਼ਟ ਸਹਿਣੇ ਪਏ, ਹਾਥੀਆਂ ਦੇ ਮਗਰ ਧੂਇਆ ਗਿਆ, ਬੜੇ ਕਸ਼ਟ ਦਿੱਤੇ ਗਏ ਪਰ ਉਹ ਅਡੋਲ ਰਹੇ। ਜੋ ਵਰਣ ਵੰਡ ਮਨੂ ਸਿਮ੍ਰਤੀ ਨੇ ਪਾਈ ਸੀ ਉਹਦਾ ਰੱਜ ਕੇ ਖੰਡਨ ਕੀਤਾ ਕਿ ਸਾਰੇ ਮਨੁੱਖ ਬਰਾਬਰ ਹਨ। ਹੁਣੇ ਸ਼ਬਦ ਤੁਸਾਂ ਸਰਵਣ ਕੀਤਾ ਉਹਨਾਂ ਦਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਵੰਗਾਰ ਕੇ ਕਹਿ ਦੇਣਾ ਬ੍ਰਾਹਮਣਵਾਦ ਨੂੰ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਆਪਣੇ ਆਪ ਨੂੰ ਉੱਚਾ ਦੱਸਦਾ ਮੈਂ ਬ੍ਰਾਹਮਣ ਹਾਂ, ਤੂੰ ਕਿਸੇ ਹੋਰ ਰਸਤੇ ਆਉਣੋ, ਜਿਵੇਂ ਬਾਕੀ ਲੋਕ ਆਏ ਆ ਉਸੇ ਰਸਤੇ ਤੇਰੀ ਪੈਦਾਇਸ਼ ਹੋਈ ਹੈ। ਇਸ ਕਰਕੇ ਜਿਹੜੇ ਲੋਕਾਂ ਨੂੰ ਠੱਗ ਰਹੇ ਸਨ, ਗੁੰਮਰਾਹ ਕਰ ਰਹੇ ਸਨ ਭੇਖ ਵਿਖਾ ਕੇ, ਉਹਨਾਂ ਦੀ ਬਾਬਤ ਹੀ ਠੋਕ ਕੇ ਕਿਹਾ ਗੱਜ ਸਾਢੇ ਤ੍ਰੈਤ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਉਹਨਾਂ ਪਖੰਡੀਆਂ ਨੂੰ ਇੱਥੋਂ ਤੱਕ ਕਹਿ ਦੇਣਾ ਇਹ ਉਸ ਮਹਾਨ ਇਨਕਲਾਬੀ ਯੋਧੇ ਵਿੱਚ ਇਹ ਤਸੀਰ ਸੀ, ਉਹਨੇ ਕੋਈ ਪਰਵਾਹ ਨਹੀਂ ਕੀਤੀ। ਇੱਕ ਇਹ ਪੰਡਿਤ ਕਹਿੰਦੇ ਸਨ ਜਿਹੜਾ ਮਗਰ ਦੀ ਧਰਤੀ ਵਿੱਚ ਮਰੂਗਾ ਨਾ ਉਹਨੂੰ ਗਧੇ ਦੀ ਜੂਨ ਮਿਲਦੀ ਹੈ। ਅਤੇ ਸਾਰੀ ਉਮਰ ਭਗਤ ਕਬੀਰ ਜੀ ਕਾਸ਼ੀ ਵਿੱਚ ਰਹੇ, ਬਨਾਰਸ ਵਿੱਚ ਰਹੇ, ਇਹਨਾਂ ਪੰਡਤਾਂ ਨਾਲ ਟੱਕਰ ਲੈਂਦੇ ਰਹੇ ਅਤੇ ਅਖੀਰ ਮੌਕੇ ਜਾ ਕੇ ਆਪਣੇ ਪ੍ਰਾਣ ਉਸ ਮਗਰ ਦੀ ਧਰਤੀ 'ਤੇ ਦਿੱਤੇ ਹੈ। ਇਹ ਸਮਝਾਇਆ ਲੋਕਾਂ ਨੂੰ ਉਹ ਧਰਤੀ ਕੋਈ ਮਾੜੀ ਚੰਗੀ ਨਹੀਂ, ਮਨੁੱਖ ਦੇ ਕਰਮ ਜੋ ਉਹਨੇ ਸੰਸਾਰ 'ਤੇ ਬੀਜਿਆ ਹੈ ਉਹਦੇ ਅਨੁਸਾਰ ਉਹਨੂੰ ਅਗਲਾ ਜਨਮ ਮਿਲਣਾ ਹੈ, ਨਾ ਕਿ ਆਹ ਧਰਤੀ 'ਤੇ ਮਰ ਗਿਆ ਅਤੇ ਉਸ ਧਰਤੀ 'ਤੇ ਨਾ ਮਰੇ, ਐਸੀ ਕੋਈ ਗੱਲ ਨਹੀਂ। ਔਰ ਆਮ ਤੌਰ 'ਤੇ ਲੋਕ ਕਹਿੰਦੇ ਹੈ ਸਾਡੇ ਪੁਰਾਣੀ ਰਵਾਇਤ ਸੀ ਜਲਾਇਆ ਕੌਮ ਬੜੀ ਡਰਾਕਲ ਹੁੰਦੀ ਹੈ, ਪਰ ਉਸ ਕੌਮ ਵਿੱਚ ਪੈਦਾ ਹੋ ਕੇ ਜੋ ਕੁਝ ਉਹ ਸਮਰਦ ਨੇ ਕਿਹਾ ਹੈ ਉਹ ਸਾਡੇ ਇਤਿਹਾਸ ਵਿੱਚ ਜਦੋਂ ਯੋਧਿਆਂ ਜੁਝਾਰੂਆਂ ਦੀ ਗੱਲ ਤੁਰਦੀ ਹੈ, ਸੂਰਮਿਆਂ ਦੀ ਗੱਲ ਤੁਰਦੀ ਹੈ ਅਤੇ ਉਸੇ ਹੀ ਯੋਧੇ ਭਗਤ ਦੀ ਬਾਣੀ ਅਸੀਂ ਅਕਸਰ ਗਾਉਂਦੇ ਹਾਂ, ਕਹਿੰਦੇ ਹਾਂ। ਇਹ ਸ਼ਬਦ ਉਹਨਾਂ ਦੇ ਹਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਜੇ ਮੈਂ ਉਹਨਾਂ ਦੀ ਬਾਣੀ ਉਹਨਾਂ ਦੇ ਸਿਧਾਂਤ ਨੂੰ ਕਹਿੰਦਾ ਜਾਵਾਂ ਤਾਂ ਸਾਰਾ ਸਮਾਂ ਇਸ ਤਰ੍ਹਾਂ ਲੰਘ ਜਾਵੇਗਾ, ਆਪਾਂ ਸ਼ੇਰੇ ਪੰਜਾਬ ਦੀ ਵੀ ਗੱਲ ਕਰਨੀ ਹੈ। ਕਿਉਂਕਿ ਐਸਾ ਰਾਜਾ ਜਿਹੋ ਜਿਹਾ ਰਾਜ ਦੁਨੀਆਂ 'ਤੇ ਕੋਈ ਬੰਦਾ ਕਰ ਨਹੀਂ ਸਕਿਆ, 40 ਸਾਲ ਦੇ ਰਾਜ ਕਾਲ ਦੇ ਦੌਰਾਨ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਔਰ ਧਰਮ ਨਿਰਪੱਖ ਰਾਜ, ਸਾਰਿਆਂ ਧਰਮਾਂ ਦਾ ਸਤਿਕਾਰ, ਵਿਦੇਸ਼ ਮੰਤਰੀ ਮੁਸਲਮਾਨ ਫਕੀਰ ਅਜੀਜ਼ੋਦੀਨ, ਵੱਡੇ ਵੱਡੇ ਜਰਨੈਲ ਸਿੱਖ ਯੋਧੇ, ਔਰ ਖਜ਼ਾਨਾ ਮੰਤਰੀ ਇੱਕ ਪੰਡਿਤ, ਉਹ ਹਰ ਧਰਮ ਦਾ ਸਤਿਕਾਰ ਕਰਨ ਵਾਲਾ, ਉਹ ਸ਼ੇਰੇ ਪੰਜਾਬ ਜਿਹਨੇ 1.5 ਲੱਖ ਮਰੱਬਾ ਮੀਲ 'ਤੇ ਰਾਜ ਕੀਤਾ, 1.5 ਲੱਖ ਮਰੱਬਾ ਮੀਲ 'ਤੇ, ਜਿਹਦੇ ਚੁਣਵੇਂ ਜਰਨੈਲ, ਸਿੱਖ ਰਾਜ ਦੇ ਵੱਡੇ ਥੰਮ ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ, ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ, ਅਕਾਲੀ ਬਾਬਾ ਫੂਲਾ ਸਿੰਘ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਆਪ ਇਹ 4 ਵੱਡੇ ਥੰਮ ਸਨ। ਔਰ ਅਕਾਲ ਤਖਤ ਦਾ ਇੰਨਾ ਮਾਣ ਸਤਿਕਾਰ, ਜੇ ਕਿਤੇ ਕੋਈ ਗਲਤੀ ਹੋ ਗਈ ਤਾਂ ਹੱਸ ਕੇ ਤਨਖਾਹ ਲਵਾਉਣ ਵਾਸਤੇ ਅਕਾਲੀ ਬਾਬਾ ਫੂਲਾ ਸਿੰਘ ਦੇ ਸਾਹਮਣੇ ਪੇਸ਼ ਹੋਏ ਅਤੇ ਸਜ਼ਾ ਲਾਈ ਗਈ, ਸ਼ੇਰੇ ਪੰਜਾਬ ਨੂੰ ਕੋਰੜੇ ਲਾਏ ਜਾਣ ਕੋਰੜੇ। ਉਹ ਹੱਸ ਕੇ ਸੇਵਾ ਪ੍ਰਵਾਨ ਕੀਤੀ, ਲੋਕ ਆਸ਼ਸ਼ ਕਰ ਉੱਠੇ, ਕਹਿ ਉੱਠੇ ਲੋਕ, ਜੇ ਰਾਜਾ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ, ਜਿਹੜਾ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਮੰਨ ਕੇ ਕੋੜੇ ਲਵਾਉਣ ਤੱਕ ਚਲਾ ਜਾਵੇ। ਪਰ ਪਤਾ ਮਹਾਰਾਜਾ ਰਣਜੀਤ ਸਿੰਘ ਨੇ ਕੀ ਕਿਹਾ ਸੀ? ਉਹਨੇ ਆਖਿਆ, ਸਾਧ ਸੰਗਤ, ਇਹ ਗੱਲ ਨਾ ਆਖੋ, ਇਹ ਅਰਦਾਸ ਕਰੋ ਕਿ ਅਕਾਲ ਤਖਤ ਦਾ ਜਥੇਦਾਰ ਇੰਨਾ ਮਜ਼ਬੂਤ ਹੋਵੇ ਜਿਹੜਾ ਕਿਸੇ ਵੱਡੇ ਤੋਂ ਵੱਡੇ ਰਾਜੇ ਦਾ ਵੀ ਲਿਹਾਜ਼ ਨਾ ਕਰ ਸਕੇ। ਸੋ 36 ਜ਼ਿਲ੍ਹਿਆਂ ਦਾ ਉਹ ਮਾਲਕ ਦਾ, ਪੰਜਾਬ ਦਾ ਰਾਜਾ, ਅਕਾਲ ਤਖਤ ਦਾ ਮਨ ਵਿੱਚ ਇੰਨਾ ਸਤਿਕਾਰ, ਉਹਦਾ ਕਿਹੋ ਜਿਹਾ ਰਾਜ ਸੀ, ਕੌਣ ਕੌਣ ਉਹਦੇ ਸੂਰਮੇ ਸਨ, ਇਸ ਵਰਸਾਏ ਉਹਨੇ ਸਮੁੱਚੇ ਜੀਵਨ 'ਤੇ ਇੱਕ ਝਾਤ। ਇੱਕ ਵਾਰ ਦੇ ਰਾਹੀਂ ਨਾਲ ਦੇ ਸਾਥੀ ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ ਤੁਹਾਡੇ ਸਨਮੁੱਖ ਕਿਉਂ ਬੇਨਤੀ ਕਰਦੇ।
2: ਵਾਹਿਗੁਰੂ।
3: ਇੱਥੇ ਸੱਚ ਧਰਮ ਦਾ ਰਾਜ ਸੀ, ਚਮਕਾ ਮਾਰੇ

0: ਸਾਈ ਮੋਮਨਾ ਸਭ ਲਈ ਸਾਂਝਾ ਸੀ ਫੁਰਮਾਨ ਕਲਗੀ ਧਰਦੀ ਸੁੱਚੀ ਕੌਮ ਦੀ
1: ਧਰਦੀ ਸੁੱਚੀ ਕੌਮ ਦੀ ਕਰ ਗਿਆ ਕੈਮ ਅਣਖ ਤੇ ਆਨ ਮਹਾ ਬਲੀ ਦਿਆਲੂ ਸੂਰਮਾ
0: ਸਖੀ ਜੋਧਾ ਸ਼ਾਹ ਸੁਲਤਾਨ ਐਸਾ ਰੋਬ ਜਮਾਇਆ ਮਰਦ ਨੇ
1: ਐਸਾ ਰੋਬ ਜਮਾਇਆ ਮਰਦ ਨੇ ਵੱਡੇ ਚੁਗਦੇ ਆਕੜ ਖਾਨਾ ਐਸਾ ਰੋਬ ਜਮਾਇਆ ਮਰਦ ਨੇ ਵੱਡੇ ਚੁਗਦੇ ਆਕੜ ਖਾਨ ਪੰਜਾ ਦਰਿਆਵਾਂ ਦੀ ਧਰਤ ਤੇ
0: ਚਮਕੀ ਸਿੱਖਾਂ ਦੀ ਕਿਰਪਾਨ ਕੋਹੇ ਨੂਰ ਜੇ ਹੀਰੇ ਕੀਮਤੀ
1: ਨੂਰ ਜੇ ਹੀਰੇ ਕੀਮਤੀ ਸਾਡੇ ਰਾਜ ਦੀ ਸ਼ਾਨ ਵਧਾਣ ਚਾਲੀ ਸ਼ਾਲਾ ਕਾਸਨ ਕਾਲ
0: ਚਾਲੀ ਸਾਲਾ ਸ਼ਾਸਨ ਕਾਲ ਚ ਮਾਰਿਆ

0: ਕਿਸੇ ਗਰੀਬ ਦੇ ਤੇਰੇ ਸੀਨੇ ਨੂੰ ਤੜਫਾਣ ਤੱਕ ਕੇ ਭੁੱਖੇ ਦੁਖੀਏ ਵਿਲਕਦੇ
1: ਭੁੱਖੇ ਦੁਖੀਏ ਵਿਲਕਦੇ ਖੁੱਲਾ

0: ਬਾਣੀਆਂ ਛਿੜਦੀਆਂ ਲੋਕੀ ਅਜੇ ਵੀ ਬਾਤਾਂ ਪਾਣ ਆਸਾ ਜੋਗੀ ਗੁਰਮੁਖ ਬਾਦਸ਼ਾਹ
1: ਜੋਗੀ ਗੁਰਮੁਖ ਬਾਦਸ਼ਾਹ ਤੁਮਾ ਪਾ ਗਿਆ ਵਿੱਚ ਜਹਾਨ ਬਈ ਸਭ

0: ਜੀ ਦੀਆਂ ਮਿਸਾਲਾਂ ਅੱਜ ਤੱਕ ਵੀ ਦਿੰਦੇ ਆ ਲੋਕ, ਕੋਈ ਇਹੋ ਜਿਹਾ ਰਾਜ ਦੁਨੀਆਂ 'ਤੇ ਕੋਈ ਬਾਦਸ਼ਾਹ ਕਰ ਨਹੀਂ ਸਕੇ। ਜੇ ਕਿਤੇ ਦੇਸ਼ ਵਿੱਚ ਕਾਲ ਪੈ ਗਿਆ, ਢੰਡੋਰਾ ਪਟਵਾ ਦਿੱਤਾ ਹੈ, ਇੱਕ ਵਾਰ ਜਿੰਨੇ ਮਰਜ਼ੀ ਕੋਈ ਦਾਣੇ ਪੰਡ ਵਿੱਚ ਲੈ ਜਾਵੇ, ਦਰਵਾਜ਼ੇ ਖੁੱਲ੍ਹੇ ਹਨ ਸ਼ਾਹੀ ਖਜ਼ਾਨੇ ਦੇ। ਇਹ ਗਰੀਬ ਜੇ ਗਲੀ ਵਿੱਚ ਕੂਚੇ ਵਿੱਚ ਇੱਕ ਮੋਚੀਆਂ ਦੇ ਮੁੰਡੇ ਨੇ ਛੋਟੇ ਜਿਹੇ ਨੇ ਸੁਣਿਆ, ਆਖਿਆ ਬਾਬਾ ਲਾਦੇ ਦਾ ਸਿਪਾਹੀ ਕਹਿ ਕੇ ਗਿਆ ਕਿ ਭੰਡਾਰੇ ਖੁੱਲ੍ਹੇ ਹਨ। ਉਹ ਬਜ਼ੁਰਗ ਬਾਬਾ ਛੋਟੇ ਜਿਹੇ ਪੋਤਰੇ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਿਆ ਜਿੱਥੇ ਇਹ ਅੰਨ ਵੰਡਿਆ ਜਾ ਰਿਹਾ ਸੀ। ਇਹਨੇ ਮੈਲੀ ਜੀ ਚਾਦਰ ਵਿਛਾ ਦਿੱਤੀ, ਦਾਣੇ ਪਾਉਣ ਵਾਲਾ ਪਾਈ ਗਿਆ। ਬਜ਼ੁਰਗ ਨੇ ਆਖਿਆ ਨਹੀਂ ਕਿ ਬੱਸ ਕਰ ਜਾ, ਪੰਡ ਕਾਫੀ ਭਾਰੀ ਹੋ ਗਈ। ਬਜ਼ੁਰਗ ਹੈ, ਪੰਡ ਚੁੱਕਣ ਤੋਂ ਅਸਮਰੱਥ ਹੈ, ਬੇਟਾ ਪੋਤਰਾ ਅਜੇ ਬਿਲਕੁਲ ਛੋਟਾ ਹੈ। ਸੋਚ ਰਿਹਾ ਸੀ ਇਹ ਪੰਡ ਕਿਵੇਂ ਘਰ ਪਹੁੰਚਾਈ ਜਾਵੇ। ਆਖਿਰਕਾਰ ਉਹ ਸਟੋਰ ਕੀਪਰ ਨੇ ਆਖਿਆ, ਬਾਬਾ ਜੇ ਸਾਰੇ ਦਾਣੇ ਲਿਜਾ ਨਹੀਂ ਸਕਦਾ ਤਾਂ ਕੁਝ ਦਾਣੇ ਕੱਢ ਲਾ। ਬਜ਼ੁਰਗ ਨੇ ਆਖਿਆ, ਇਹ ਗੱਲ ਤਾਂ ਮੈਨੂੰ ਵੀ ਪਤਾ ਹੈ, ਪਰ ਮੈਂ ਸੋਚਦਾ ਸਾਂ ਚਾਰ ਦਿਨ ਹੋਰ ਲੰਘ ਜਾਣਗੇ ਪਰਿਵਾਰ ਦੇ। ਇੰਨੇ ਚਿਰਾਂ ਨੂੰ ਇੱਕ ਸਿੱਖ ਚਿੱਟ ਕੱਪੜੀਆ, ਉਹਨੇ ਸਿਰ 'ਤੇ ਮੁੜਾਸਾ ਕੀਤਾ ਹੋਇਆ, ਆ ਕੇ ਕਹਿਣ ਲੱਗਾ, ਬਾਬਾ ਲਿਆ ਮੈਂ ਹੀ ਤੇਰਾ ਵੀ ਪੁੱਤਰ ਹਾਂ, ਇਹ ਮੈਂ ਪੰਡ ਤੇਰੇ ਘਰ ਸੁੱਟ ਆਉਣਾ। ਅੱਗੇ ਅੱਗੇ ਬਾਬਾ ਅਤੇ ਪਿੱਛੇ ਪਿੱਛੇ ਉਹ ਸਰਦਾਰ, ਉਹ ਪੰਡ ਸੁੱਟ ਕੇ ਜਦੋਂ ਘਰੋਂ ਤੁਰਨ ਲੱਗਾ, ਕਵਿਤਾ ਕੋਮਲ ਹੁਨਰ ਹੈ ਸੱਚੇ ਪਾਤਸ਼ਾਹ ਲਿਖਣ ਦੀ ਦਾਤ ਦੇਵੇ ਤਾਂ, ਪੰਜਾਬੀ ਦੇ ਮਹਾਨ ਕਵੀ ਕਵੀ ਵਿਧਾਤਾ ਸਿੰਘ ਜੀ ਤੀਰ, ਉਹਨਾਂ ਨੇ ਬੜੇ ਭਾਵਪੂਰਨ ਸ਼ਬਦਾਂ ਵਿੱਚ ਇਹ ਸਾਰੀ ਕਹਾਣੀ ਨੂੰ ਆਪਣੀ ਕਵਿਤਾ ਵਿੱਚ ਲਿਖਿਆ ਹੈ। ਪਾਂਡੀ ਪਾਤਸ਼ਾਹ ਨਾਂ ਦੀ ਕਵਿਤਾ ਸ਼ਾਇਦ ਤੁਸਾਂ ਸਕੂਲਾਂ ਵਿੱਚ ਵੀ ਇਹ ਲੱਗੀ ਰਹੀ ਹੈ, ਪੜ੍ਹੀ ਹੋਵੇਗੀ। ਜਦੋਂ ਉਹ ਤੁਰਨ ਲੱਗਾ ਅਤੇ ਚੋਲੇ ਦਾ ਪੱਲਾ ਫੜ ਕੇ ਉਸ ਬਜ਼ੁਰਗ ਨੇ ਆਖਿਆ, ਸਰਦਾਰਾ ਮੈਨੂੰ ਦੱਸ ਦੇ ਜਾ ਤੂੰ ਹੈ ਕੌਣ ਹੈ। ਸਰਦਾਰਾ ਜਿਉਂਦਾ ਰਹੋ, ਕੀ ਨਾਂ ਹੈ ਦੱਸ ਤੇਰਾ, ਤੂੰ ਮੁੱਲ ਲੈ ਲੀਤਾ ਇਸ ਬੁੱਢੜੇ ਮੋਚੀ ਨੂੰ, ਕਬਰਾਂ ਵਿੱਚ ਪੈ ਕੇ ਵੀ ਗਾਵਾਂਗਾ ਜਸ ਤੇਰਾ। ਉਸ ਹੀਰੇ ਪਾਂਡੀ ਨੇ ਸਿਰ ਤੋਂ ਚਾਦਰ ਲਾ ਦਿੱਤੀ, ਸਿਰ 'ਤੇ ਵੀ ਕਲਗੀ ਸੀ, ਵਰਦੀ ਵੀ ਸ਼ਾਹੀ ਸੀ, ਮੋਚੀ ਦੇ ਦਿਲ ਅੰਦਰ ਇੱਕ ਹਲਚਲ ਪਾ ਦਿੱਤੀ। ਕਹਿੰਦਾ, ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਪਰਜਾ ਲਈ ਜਾਨ ਦਿਆਂ ਪੇਸ਼ਾ ਹੈ ਪ੍ਰੀਤ ਮੇਰਾ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੁੱਕਰ ਹਾਂ, ਪਰ ਪਿਆਰੇ ਬਾਬਾ ਜੀ ਮੈਂ ਪਬਲਿਕ ਦਾ ਕੁੱਕਰ ਹਾਂ। ਤਾਂ ਹਾਂ ਨਿਕਲ ਗਈਆਂ ਬਜ਼ੁਰਗ ਬੋਚੀ ਦੀਆਂ। ਕਹਿਣ ਲੱਗਾ, ਸ਼ੇਰੇ ਪੰਜਾਬ ਜੇ ਗਰੀਬ ਦੇ ਘਰ ਇਹ ਪੰਡ ਸੁੱਟਣ ਆਉਣਾ ਸੀ, ਸਿਰ ਤੋਂ ਕਲਗੀ ਤਾਂ ਲਾ ਲੈਨੋ, ਇਹ ਕਿਸੇ ਕੰਮ ਦੀ ਨਹੀਂ ਰਹਿ ਗਈ। ਅਤੇ ਸ਼ੇਰੇ ਪੰਜਾਬ ਨੇ ਕਿਹਾ, ਜੇ ਕਲਗੀਆਂ ਦੇਣ ਵਾਲੇ ਭੁੱਖੇ ਮਰਦੇ ਹੋਣ, ਇਸ ਕਲਗੀ ਦਾ ਕੋਈ ਅਰਥ ਨਹੀਂ, ਉਹ ਐਸਾ ਚੰਗਾ ਰਾਜਾ। ਜਦੋਂ 30 ਅਪ੍ਰੈਲ 1837 ਈਸਵੀ ਨੂੰ ਉਹਦੇ ਵੱਡੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਉਹਦੀ ਮੌਤ ਹੋ ਗਈ, ਉਸ ਤੋਂ ਪਹਿਲਾਂ 1823 ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਨਸ਼ਹਿਰੇ ਦੀ ਜੰਗ ਵਿੱਚ ਸ਼ਹੀਦ ਹੋ ਗਏ। ਖਾਸ ਕਰਕੇ ਹਰੀ ਸਿੰਘ ਦੇ ਜਾਣ 'ਤੇ ਬਹੁਤ ਵੱਡੀ ਭਾਰੀ ਸੱਟ ਲੱਗੀ, ਬਿਮਾਰ ਪੈ ਗਏ। ਆਖਿਰਕਾਰ ਅਧਰੰਗ ਦਾ ਦੌਰਾ ਪਿਆ, ਸਮਾਂ ਆਇਆ, ਅਖੀਰੀ ਸਮਾਂ ਜਾਣ ਕੇ ਆਖਰੀ ਸਭਾ ਬੁਲਾਈ ਹੈ। ਚੁਣਵੇਂ ਜਰਨੈਲ, ਵਜ਼ੀਰ, ਯੋਧੇ ਜਰਨੈਲ, ਸੰਗਤਾਂ ਬੈਠੀਆਂ। ਆਖਰੀ ਸੰਦੇਸ਼ ਜੋ ਸ਼ੇਰੇ ਪੰਜਾਬ ਨੇ ਆਪਣੀ ਕੌਮ ਨੂੰ ਦਿੱਤਾ, ਉਹ ਜਵਾਨੋ ਗੁਰੂ ਨਾਨਕ ਨਾਮ ਲੇਵਾ ਯੋਧਿਓ, ਮੈਂ ਵੱਖ ਵੱਖ ਲੋਕਾਂ ਨੂੰ ਮਿਸਲਾਂ ਨੂੰ ਇਕੱਠਿਆਂ ਕਰਕੇ ਕੈਂਠਾ ਬਣਾ ਕੇ ਇੱਕ ਚੰਗਾ ਰਾਜ ਕਾਇਮ ਕੀਤਾ ਹੈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਸਿੱਕਾ ਜਾਰੀ ਕੀਤਾ, ਦੁਨੀਆਂ 'ਤੇ ਧੁੰਮਾਂ ਪੈ ਗਈਆਂ ਹੈ। ਬੜੀ ਮੁਸ਼ਕਲ ਨਾਲ ਇਹ ਰਾਜ ਕਾਇਮ ਹੋਇਆ, ਵੇਖਿਓ ਕਿਤੇ ਜਾਣ ਤੋਂ ਬਾਅਦ ਕਿਤੇ ਆਪਸ ਵਿੱਚ ਤੁਹਾਡੇ ਫੁੱਟ ਨਾ ਪੈ ਜਾਵੇ। ਜਿਨ੍ਹਾਂ ਘਰਾਂ ਵਿੱਚ ਜਿਸ ਕੌਂ 'ਚ ਫੁੱਟ ਪੈ ਜਾਵੇ ਉਹ ਬਰਬਾਦ ਹੋ ਜਾਇਆ ਕਰਦੀ ਹੈ। ਜੋ ਆਖਰੀ ਸੰਦੇਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਕੌਮ ਨੂੰ ਦਿੱਤਾ ਹੈ, ਜਿਵੇਂ ਫੁੱਲਾਂ 'ਚੋਂ ਫੁੱਲ ਗੁਲਾਬ, ਸੋਹਣਾ ਦੇਸ਼ਾਂ 'ਚੋਂ ਦੇਸ਼ ਪੰਜਾਬ, ਸਤਲੁਜ ਰਾਵੀ ਬਿਆਸ ਚਨਾਬ ਨੂੰ ਖੂਨੀ ਨਦੀ ਬਣਾਏ। ਉਹਨਾਂ ਕ੍ਰਿਸ਼ਰੀ ਦੇ ਬਾਬਾ ਬੋਰਡ ਗਿਆਨੀ ਜੋਗਾ ਸਿੰਘ ਜੋਗੀ ਉਹਨਾਂ ਦੀ ਲਿਖਤ ਦੇ ਨਾਲ ਦੇ ਸਾਥੀ ਉਹ ਬਿਆਨ ਕਰਦੇ।
1: ਕਰਕੇ

ਇਹ ਹੁਣ ਭੁੱਲ ਨਾ ਜਾਣਾ ਰੀਤੀ ਉਲਟੀ ਰਸਮ ਚਲਾਇਓ ਨਾ ਜਿਵੇਂ ਫੁੱਲਾਂ ਚੋਂ ਫੁੱਲ ਗੁਲਾਬ ਸੋਹਣਾ ਦੇਸ਼ਾਂ ਚੋਂ ਦੇਸ਼ ਪੰਜਾਬ ਸਤਲੁਜ ਰਾਵੀ ਬਿਆਸ ਚਨਾਬਨ ਖੂਨੀ ਨਦੀ ਬਣਾਇਓ ਨਾ

ਇਹਦੇ ਨਾਲ ਇੱਕ ਖਾਸ ਗੱਲ ਧਿਆਨ ਸਿੰਘ ਡੋਗਰੇ ਵਜ਼ੀਰ ਨੂੰ ਆਖੀ ਸੀ, ਮੇਰੇ ਪੁੱਤਰਾਂ ਦੇ ਨਾਲ ਸਹਿਯੋਗ ਦੇ ਕੇ ਇਹਦੇ ਸਰਕਾਰ ਨੂੰ ਸਿੱਖ ਰਾਜ ਨੂੰ ਇਸੇ ਤਰ੍ਹਾਂ ਕਾਇਮ ਰੱਖੀ, ਤੇਰੇ ਸਿਰ 'ਤੇ ਮੇਰੇ ਬੜੇ ਅਹਿਸਾਨ ਹਨ। ਅਤੇ ਧਿਆਨ ਸਿੰਘ ਡੋਗਰਾ ਅੱਗੋਂ ਜਵਾਬ ਦਿੰਦਾ ਹੈ, ਪਹਿਲੀ ਗੱਲ ਤਾਂ ਮੈਂ ਤੁਹਾਡਾ ਵਿਛੋੜਾ ਸਹਿ ਨਹੀਂ ਸਕਦਾ, ਮੈਂ ਤਾਂ ਤੁਹਾਡੇ ਨਾਲ ਹੀ ਸਤੀ ਹੋ ਜਾਵਾਂਗਾ, ਪਰ ਜੇ ਕਿਤੇ ਮੈਨੂੰ ਸਾਥੀਆਂ ਨੇ ਰੋਕ ਲਿਆ ਤਾਂ ਸਿੱਖ ਰਾਜ ਵਾਸਤੇ ਮੈਂ ਆਖਰੀ ਖੂਨ ਤੱਕ ਮੈਂ ਸਾਥ ਦੇਵਾਂਗਾ, ਕੁਰਬਾਨੀ ਕਰਾਂਗਾ। ਪਰ ਕੀਤਾ ਕੀ, ਇਹ ਤਾਂ ਆਉਣ ਵਾਲੇ ਸਮੇਂ 'ਚ ਫਿਰ ਕਿਤੇ ਦੱਸਾਂਗੇ। ਆਖਿਰਕਾਰ ਸਭਾ ਉੱਠ ਗਈ, ਸਮਾਂ ਆ ਗਿਆ ਜਿਸ ਸਮੇਂ ਨੇ ਹਰੇਕ ਮਨੁੱਖ 'ਤੇ ਆਉਣਾ, ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੇ ਤੀਰ, ਪੂਰਨਵਾਸ਼ੀ ਵੀਰਵਾਰ ਵਾਲਾ ਦਿਨ 27 ਜੂਨ 1839 ਈਸਵੀ 15 ਹਾੜ ਵਾਲੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਸਦਾ ਲਈ ਅੱਖਾਂ ਮੀਟ ਗਏ। ਸਾਰੀ ਦੁਨੀਆ 'ਤੇ ਹਨੇਰ ਪੈ ਗਿਆ, ਪੱਤਾ ਪੱਤਾ ਰੋਇਆ, ਬੱਚਾ ਬੱਚਾ ਰੋਇਆ, ਜਰਨੈਲ ਰੋਏ, ਵਜ਼ੀਰ ਰੋਏ, ਯੋਧੇ ਰੋਏ, ਗਰੀਬ ਰੋਏ, ਅਮੀਰ ਰੋਏ, ਕਿਹੜਾ ਨਹੀਂ ਉਸ ਸ਼ੇਰੇ ਪੰਜਾਬ ਨੂੰ ਰੋਇਆ। ਆਖਿਰਕਾਰ 16 ਹਾੜ ਵਾਲੇ ਦਿਨ ਉਹਦੀ ਅਰਥੀ ਤੁਰੀ ਹੈ, ਬੈਂਡ ਵੱਜੇ ਹਨ, ਤੋਪਾਂ ਦੀਆਂ ਸਲਾਮੀਆਂ ਦਿੱਤੀਆਂ ਗਈਆਂ। ਆਖਿਰਕਾਰ ਟਿੱਕਾ ਖੜਕ ਸਿੰਘ ਨੇ ਜਦੋਂ ਚਿਖਾ ਨੂੰ ਅੱਗ ਲਾਈ, ਉਹ ਧੂੰਏ ਵਿੱਚੋਂ ਇੱਕ ਆਵਾਜ਼ ਆਈ, ਉਸ ਧੂੰਏ ਬਾਰੇ ਪੰਜਾਬੀ ਦੇ ਉਸੇ ਸ਼ਾਇਰ ਕਵੀ ਵਿਧਾਤਾ ਸਿੰਘ ਤੀਰ ਨੇ ਬੜੀ ਤਗੜੀ ਗੱਲ ਕਹੀ ਹੈ। ਉਹਨੇ ਕਿਹਾ, ਇਹ ਇਕੱਲਾ ਸ਼ੇਰੇ ਪੰਜਾਬ ਇਸ ਚਿਖਾ ਵਿੱਚ ਨਹੀਂ ਸੜ ਰਿਹਾ, ਇਹ ਸਿੱਖ ਕੌਮ ਦੀ ਤਕਦੀਰ ਸੜ ਗਈ।

ਤੱਕ ਬਣਾਈ ਸੀ ਜੋ ਨਲੂਏ ਖੁਸ ਗਈ ਜਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਜਿਹਾ ਦੇ ਵਿੱਚ ਸੜਿਆ ਸੜ ਗਈ ਨਾ।

0: ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
1: ਡੋਗਰਾ ਗਰਦੀ ਨੇ ਐਸੀ ਸਿੱਖ ਰਾਜ ਵਿੱਚ ਕਤਲਾਮ ਮਚਾਈ, ਆਪਣੇ ਆਪਣਿਆਂ ਦੇ ਵੈਰੀ ਬਣ ਗਏ। ਦਸਾਂ ਸਾਲਾਂ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਗੁਲਾਮ ਹੋ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਕੌਮ ਨੂੰ ਕੋਈ ਰਾਹ ਦਿਸ ਨਹੀਂ ਰਿਹਾ, ਕੋਈ ਲੀਡਰ ਕੋਈ ਆਗੂ ਐਸਾ ਮਿਲਿਆ ਨਹੀਂ ਜਿਹੜਾ ਸਾਡੀ ਬੇੜੀ ਕਿਸੇ ਪਾਰ ਕਿਨਾਰੇ ਲਾ ਸਕੇ। ਕੌਮ ਅੱਜ ਭਟਕ ਰਹੀ ਹੈ। ਜੋ ਕੁਝ ਪੰਜਾਬ ਵਿੱਚ ਹੋ ਰਿਹਾ ਹੈ, ਜਿੰਨੇ ਹਮਲੇ ਹੋ ਰਹੇ ਹੈ, ਸਿੱਖੀ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਮਾਣ ਮਰਿਆਦਾ ਉਹ ਕਿਵੇਂ ਰੋਣੀ ਜਾ ਰਹੀ ਹੈ, ਇਹ ਸਾਰਾ ਕੁਝ ਤੁਸੀਂ ਅਖਬਾਰਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਭ ਕੁਝ ਪੜ੍ਹਦੇ ਹੋ। ਸਤਿਗੁਰੂ ਕਿਰਪਾ ਕਰੇ, ਕੌਮ ਵਿੱਚ ਏਕਤਾ ਹੋਵੇ, ਚੜ੍ਹਦੀ ਕਲਾ ਵਿੱਚ ਕੌਮ ਜਾਵੇ। ਇਹ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਮਾਂ ਹੋ ਗਿਆ ਸੇਵਾ ਪ੍ਰਵਾਨ ਕਰਨ ਦੀ, ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਕੱਲ੍ਹ ਨੂੰ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ, ਸੋ ਵੱਧ ਤੋਂ ਵੱਧ ਹਾਜ਼ਰੀ ਭਰਨੀ। ਵੀਰਵਾਰ ਤੱਕ 4 ਦਿਨ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਜਥੇ ਨੇ ਹਾਜ਼ਰੀ ਭਰਨੀ ਹੈ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਵੀਰਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਓਂਕਾਰ ਸਤਿਗੁਰ ਪ੍ਰਸਾਦਿ।

0: ਕਰਤਾ ਤੇਰਾ ਸਭ ਕੁਛ ਹੈ ਜਿਸੇ ਹੀ ਸੋ ਪਾਵੇ
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ

0: ਕੁਰਬਾਨ ਕੀਤਾ ਗੁਰੂ ਵਿੱਟੋਂ
1: ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ
1: ਪਿਆਰੋ
0: ਸਾਚਾ ਨਾਮ ਮੇਰਾ
1: ਧਾਰੋ
0: ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁ

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲ

ਕੀਤਾ। ਗੁਰ ਇਤਿਹਾਸ ਸਰਵਣ ਕਰਾਉਂਦਿਆਂ, ਗੁਰਬਾਣੀ ਪੜ੍ਹਦਿਆਂ, ਵਿਚਾਰਦਿਆਂ, ਕੀਰਤਨ ਜਸ ਕਰਦਿਆਂ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸ਼ਾਮ ਸਿੰਘ ਜੀ ਦੇ ਪਰਿਵਾਰ ਵੱਲੋਂ ਨਵੀਂ ਗੱਡੀ ਦੀ ਦਾਤ ਬਖਸ਼ਿਸ਼ ਹੋਣ 'ਤੇ ਸਤਿਗੁਰੂ ਜੀ ਆਪ ਜੀ ਦਾ ਕੋਟਾਨਕੋਟ ਸ਼ੁਕਰਾਨਾ ਸਾਧਨ ਸੁਹੰਡਣੇ ਕਰਨੇ, ਚੜ੍ਹਦੀਆਂ ਕਲਾ ਕਰਨੀਆਂ ਆਪਣੇ ਦਰੋਂ ਘਰੋਂ ਨੇਮ ਪ੍ਰੇਮ ਗੁਰਸਿੱਖੀ ਸਿਦਕ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਤਰੁਣ ਅਤੇ ਦਿਪਤੀ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ ਤੋਂ ਸੰਤਾਨ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਕਿਰਪਾਲਤਾ ਕਰਨੀ, ਸੰਤਾਨ ਦੀ ਦਾਤ ਬਖਸ਼ਿਸ਼ ਕਰਨੀ, ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਨੂੰ ਸੁੰਦਰ ਪੁਸ਼ਾਕੇ ਪਰਿਵਾਰ ਵੱਲੋਂ ਹਾਜ਼ਰ

ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਕ੍ਰਿਸ਼ਨ ਜੀ ਧਿਆਈ ਅਜ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਾੜਾ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ ਨਿਤਾਣੇ ਤਾਨੇ ਉੱਟਿਆਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਅੱਜ ਆਪ ਜੀ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਹਾਂ, ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰੋ ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਈ ਹੈ ਭਾਣੀ ਅੰਦਰ ਬਤੀਤ ਕਰਾਉਣੀ, ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗ ਸੰਸਾਰ ਨੂੰ ਚੜ੍ਹਦੀ ਕਲਾ 'ਚ ਰੱਖਣਾ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਜਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਕੱਟ ਕੱਟ ਕੱਟ ਤੂੰ ਹੀ ਮੋਹਿਨਾ। ਸਤਿਗੁਰੂ ਜੀ ਕਹਿੰਦੇ ਨੇ, ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਾਂ ਦੇ ਨਾਲ, ਇਹਨਾਂ ਲੋਇਨਾਂ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ, ਪਰਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ। ਗੁਰਹਿ ਦਿਖਾਇਓ ਲੋਇ ਨਾ, ਇਤਹਿ ਉਤਹਿ ਘੱਟ ਘੱਟ ਘੱਟ ਘੱਟ ਤੂੰ ਹੀ ਮੋਹਿ ਨਾ। ਔਰ ਇਸ ਗੱਲ ਦੀ ਸਮਝ ਆ ਗਈ ਹੈ, ਕਾਰਨ ਕਰਨਾ ਧਾਰਨ ਧਰਨਾ ਇੱਕ ਹੈ ਇੱਕ ਹੈ ਸੋਹੇ ਨਾਮ। ਹੇ ਸੋਹਣੇ ਪ੍ਰਭੂ, ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ। ਬਸ ਇੱਕੋ ਬੇਨਤੀ ਹੈ, ਸੰਤਨ ਪਰਸਨ ਬਲਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਹਣਾ। ਨਾਮ ਜਪਣ ਵਾਲਿਆਂ ਦੀ ਚਰਨ ਛੋਹ ਚਾਹੀਦੀ ਹੈ, ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ। ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ, ਮੈਂ ਸੁੱਖ ਦੀ ਨੀਂਦ ਸੌ ਸਕਦਾ ਹਾਂ। ਸੰਤਨ ਪਰਸਨ ਬਲਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਹਣਾ। ਆਮ ਸ਼ਬਦ ਗੁਰ ਹੈ ਦਿਖਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹਰ ਅੰਤ ਨਾਹੀਂ ਪਾਰਾਵਾਰ, ਕੌਣ ਹੈ ਕਰੈ ਵਿਚਾਰ, ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ

कवन जोग कवन कौन ज्ञान ध्यान कवन विदुस्तत करिए सिद्ध।

0: ਸਤਿਯੁਗ ਤੈ ਮਾਣਿਓ ਬਲਿਓ ਬਲ ਪਾਵਣ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੌ ਰਾਜ ਅਪੈ ਭਗਤੈ ਜਨ ਦਿਓ ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਪਰਮਾਇਓ ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ।
1: ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤਿਸਨਾ ਬਿਨਸ ਜਾਏ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਤਾਰੀ ਸਾਜਨ ਮੀਤ ਸਖਾ ਅਰ ਬੰਧਪ ਜੀ ਤਾਨ ਪ੍ਰਭ ਪ੍ਰਾਨ ਅਧਾਰੀ ਓਟ ਗਈ ਸਵਾਮੀ ਸਮਰੱਥ ਨਾਨਕ ਦਾਸ ਸਦਾ ਬਲਿਹਾਰੀ ਸਾਜਨ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕਰਕੇ ਅੱਜ ਦਾ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਧਨਾਸਰੀ ਰਾਗ ਦੇ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 683 ਪਰ ਸੁਸ਼ੋਭਿਤ ਹੈ ਜੀ। ਆਪ ਸਮੂਹ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।

ਪੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਪਾਣੀ ਕੀ ਨਾਇ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਤੇਹਾ ਕੋਈ ਨ ਸੁਝਾਈ ਜੇ

ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।

ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰਮੋ ਭਖ ਸਰ ਅਸੰਖ ਮੋਨ ਲਿਵਲਾਏ ਤਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬ ਊਣ ਲਈਐ ਉਹ ਧੋਏ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ

ਕਿਉਂ ਕਰ ਆਖਾ ਕਿਉਂ ਸਲਾਹੀ ਕਿਉਂ ਵਰਨੀ ਕਿਉਂ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਸਹਿਸ ਅਠਾਰਹ ਕਹਿਣ ਕਤੇਬਾ।

ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ। ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵੀਸਰੈ ਹੈ। ਅੰਤ ਨ ਵੇਖਣ ਸੁਣਨ ਨਾ ਅੰਤ ਨਾ ਜਾ

0: ਸਕੇ ਕੋਇ।
1: ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆ ਮੋਹਿ ਖਾਏ।
0: ਜਾਣੇ ਆਪੇ ਦੇ ਆਪੇ ਸੇਵੇ ਕੇਹੀ ਕੇ।
1: ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲ
1: ਆਵੇ ਅਮੁੱਲ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ।

ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ ਜਿਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਕੀਤੇ ਰਾਗ ਪਰਿਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਉਕਤ ਗਿਆਨ ਦੈ ਭੰਡਾਰਨ ਘਟ ਘਟ ਵਾਜਹਿ ਨਾਦ ਸੰਜੋਗ ਵਿਜੋਗ ਦੁਇਕਾਰ ਚਲਾ।

0: ਦੀਵਾਨ
1: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ।

0: ਨਾਮ ਜਗਦੀਸ਼।
1: ਹੇ ਤ੍ਰਾਹੇ ਪਤ ਪਵੜੀਆ ਚੜੀਐ ਹੋਈ ਕੀਸ,
0: ਆਕਾਸ ਕੀ ਗੀਤਾ ਆਈ ਰੀਸ,
1: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ,
0: ਜੋਰ ਛੁਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ,
1: ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਤਿਸ ਵਿੱਚ ਧਰਤੀ ਥਾ ਪ੍ਰਖਰੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਤਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ, ਧਰਮ ਖੰਡ ਕਾ ਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨ ਅੰਤ, ਸਰਮਖੰਡ ਕੀ ਬਾਣੀ ਰੂਪ, ਤਿਥੈ ਘਟਤ ਘੜੀਐ ਬਹੁਤ ਅਨੂਪ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ, ਤਿਥੈ ਜੋਤ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਨਾ ਮਰੈ ਨ ਠਾਗੇ ਜਾਹੇ, ਜਿਨਕੈ ਰਾਮ ਸੈ ਮਨ ਮਾਹੇ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਛਪੈ ਛੰਦ ਤੋ ਪ੍ਰਸਾਦ ਚਕਰ ਚੇ ਨਰ ਵਰਨ ਜਾਤਰ ਪਾਤ ਨਹਿੰਜ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ।

ਪੁਨੀਤ ਮੂਰਤ ਪੂਰਨ ਪੁਰਖ ਅਪਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਅੰਗ ਰਾਗਨਾ ਰੰਗ ਜਾ ਕੇ ਜਾਤ ਪਾਤਨਾ ਨਾਮ ਆਪ ਰੂਪ ਮੀਕ ਅਨੁਸਤ।

0: ਕਿਆ ਪਿਜ ਪੈਸੈ
1: ਕਿਆ ਕੰਜ ਕਰਮੇ ਕਿਆ ਪੰਜ ਪਰਮੇ
0: ਕਿਆ ਪਿਜ ਲੋਕੈ ਕਿਆ ਦਿੱਤ ਸੋ
1: ਕਿਆ ਜੂਤ ਪਰਨੇ ਕੇ ਪ੍ਰਭੂਤ ਕਰਨੇ
0: ਕੀ ਰਾਜਨ ਪ੍ਰਭਾ ਹੈ ਕੀ ਧਰਮੰਗ ਤੁਜਾ ਹੈ
1: ਕਿਆ ਅਸ਼ੋਕ ਬਰਨੇ ਕੇ ਸਰਬਾ ਪਰਨੇ
0: ਕੀ ਜਗਦੰ ਕ੍ਰਿਤੀ ਹੈ ਕੀ ਛਤਰੰਗ ਛਤਰੀ ਕੇ
1: ਬ੍ਰਹਮ ਸਰੂਪੇ ਕੇ ਅਨਪੋਨ ਉਪੇ
0: ਕੀ ਆਦ ਅਦੇਵ ਹੈ ਕੀ ਆਪ ਅਪੇਵ
1: ਕੇ ਚਿਤਰਨ ਮਹੀਨੇ ਕੇ ਅਧੀਨੇ
0: ਕੀ ਰੋਜ਼ੀ ਰਜ਼ਾ ਕੇ ਰਹੀ ਮੈਂ ਰਿਹਾ
1: ਕੇ ਪਾਕ ਬੈਬ ਹੈ ਕੇ ਗੈਬੁਲ ਗੈਬ ਹੈ
0: ਕੀ ਅਫੂਲ ਗੁਨਾਹ ਹੈ ਕੀ ਸ਼ਾਹ ਨਸ਼ਾ
1: ਕੇ ਕਾਰਨ ਕੋ ਨਿੰਦ ਹੈ ਕੇ ਰੋਜ਼ੀ ਦਹਿੰਦ ਹੈ
0: ਕੀ ਰਾਜ਼ਕ ਰਹੀਮ ਹੈ ਕੀ ਕਰਮੰਗ ਕਰੀਮ
1: ਕੇ ਸਰਬੰਗ ਤਲੀ ਹੈ ਕੇ ਸਰਬੰਗ ਦਲੀ ਹੈ
0: ਕੀ ਸਰਬਤ੍ਰ ਮਾਨੀਏ ਕੀ ਸਰਬਤ੍ਰ ਦਾਨੀ
1: ਕੇ ਸਰਬਤ੍ਰ ਗੌਣੇ ਕੇ ਸਰਬਤ੍ਰ ਪੌਣੇ
0: ਕੀ ਸਰਬਤ੍ਰ ਦੇਸ ਹੈ ਕੀ ਸਰਬਤ੍ਰ ਪੈਸੇ
1: ਕੇ ਸਰਬਤ੍ਰ ਰਾਜ

0: ਪ੍ਰਭੂ ਤੇ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਇਹ ਪ੍ਰਸਾਦ ਸਵੀਏ ਸ਼ਰਾਵਕ

0: ਅਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਅਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਦ ਆਈਆਂ
0: ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
1: ਸਭੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
0: ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ
1: ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ
0: ਹਰ ਨਾਲ ਰਹੇ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗੱਲਾਂ ਸਮਰੱਥ ਸਵਾਮੀ

0: ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ।
1: ਸਾਚਾ ਨਾਮ ਮੇਰਾ ਆਧਾਰੋ,
0: ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ,
1: ਕਰਸਾਨ ਸੁਖ ਮਨ ਲਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵਿੱਠੋਂ, ਜਿਸ ਦੀਆਂ ਇਹ ਵਡਿਆਈਆਂ,
1: ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
0: ਵਾਜੇ ਪੰਜ ਸਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ,
1: ਪੰਜ ਦੋ ਤੁਰਵਾਸ ਕੀਤੇ ਕਾਲ ਕੰਟਕ ਮਾਰਿਆ,
0: ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ,
1: ਕਹੇ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ।
0: ਸਾਚੀ ਲਿਵੇ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰਿਆ,
1: ਤੁਧ ਬਾਤ ਸਮਰਤ ਕੋਈ ਨਾਹੀ, ਕਿਰਪਾ ਕਰ ਬਨਵਾਰਿਆ,
0: ਇਸ ਨੂੰ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰਿਆ,
1: ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ,
0: ਆਨੰਦ ਅਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ,
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
0: ਕਿਰਪਾ ਕਿਲ ਵਿ ਕੱਟੇ ਗਿਆਨ ਅੰਜਨ ਸਾਰਿਆ,
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ,
0: ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ,
1: ਬਾਬਾ ਜਿਸ ਦੇ ਸੋਈ ਜਨ ਪਾਵੇ,
0: ਪਾਵੇ ਤੇ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ,
1: ਇੱਕ ਪਰਮ ਭੁਲੇ ਫਿਰੇ ਦੇ ਜਿਸ ਨਾਮ ਲਾਗ ਸਵਾਰਿਆ,
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ,
1: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
0: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ,
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ,
0: ਮਨ ਤਨ ਸੌਂਪ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ,
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ,
0: ਕਹੇ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ,
1: ਏ ਮਨ ਚੰਚਲ ਚਤੁਰਾਈ ਕਿੰਨੇ ਨ ਪਾਇਆ,
0: ਚਤੁਰਾਈ ਨ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ,
1: ਏ ਮਾਇਆ ਮੋਣੀ ਜਿਨੇ ਪਰਮ ਭੁਲਾਇਆ,
0: ਮਾਇਆ ਤਾਂ ਮੋਣੀ ਤਿੰਨੇ ਕੀਤੀ ਜਿਨ ਠਗੋਲੀ ਪਾਇਆ,
1: ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿਠਾ ਲਾਇਆ,
0: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ

0: ਦਿਨ ਧੁਰੋ ਲਿਖਿਆ ਆਇਆ,
1: ਇੱਕ ਫਿਰੇ ਕਨੇਰੇ ਕਰੇ ਗਲਾ, ਗਲੀ ਕਿਨੇ ਨਾ ਪਾਇਆ,
0: ਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ,
0: ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ,
0: ਦੇ ਪਵਿੱਤ ਸੁਣ ਦੇ ਪਵਿੱਤ।

0: ਤੇ ਸਨਮੁਖ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ
1: ਆਪ ਛੱਡ ਸਦਾਰੇ ਪ੍ਰਣੇ ਗੁਰ ਬਿਨ ਨਵਰ ਨ ਜਾਣੇ ਕੋਏ
0: ਕਹੇ ਨਾਨਕ ਸੁਨੋ ਸੰਤੋਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕਿਆ ਜਾਏ
1: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਖ ਚਰਨੀ ਸਤਗੁਰੂ ਸਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ

0: ਨਾ ਸਮਾਨੀ
1: ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ
0: ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ

0: ਨਾਨਕ ਸਬਦ ਰਤਨ ਹੈ ਹੀਰਾ ਜਿਤ ਜਣਾਓ।
1: ਸਕਤ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ,
0: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ।
1: ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ,
0: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵਾ ਇੱਕ ਸਿਉ ਲਿਵ ਲਾਏ।
1: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
0: ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ,
1: ਤੱਤੇ ਸਾਰ ਨ ਜਾਣੀ ਗੁਰਬਾਜੋ ਤੱਤੇ ਸਾਰ ਨ ਜਾਣੀ,
0: ਤਈ ਹੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ।
1: ਗੁਰ ਕਿਰਪਾ ਤੇ ਸੀ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
0: ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਂਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ।
1: ਮਾਤਾ

0: ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
0: ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀ
1: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਗਨ ਸਭੀ ਕੋ ਜਿਹੀ ਕਰਤੇ ਖੇਲ ਰਚਾਇਆ
1: ਜਾਂ ਤਿਸ ਪਾਣਾ ਤਾਂ ਜਨਮਿਆ ਪਰਿਵਾਰ ਭਲਾ ਪਾਇਆ

0: ਤੇਰ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹਰਸ ਪਾਏ ਪੱਲੇ ਪੀਏ ਹਰਸ ਬਹੁ ਨ ਰਸਨਾ ਬਹੁ ਨ ਤਿਸਨਾ ਲਾਗੇ ਆਏ
1: ਹਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੇ ਮਨ ਆਏ
1: ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
1: ਕਹੇ ਨਾਨਕ ਸਿਸਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਉ ਪਿਆ ਪਰ ਆਗਮ ਸੁਣਿਆ ਹਰ ਗਾਓ ਮੰਗਲ ਸਖੀ ਗ੍ਰਹਿ ਮੰਦਿਰ ਬਣਿਆ
1: ਹਰ ਗਾਓ ਮੰਗਲ ਸਖੀਏ ਸੋਗ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪਿਰ ਜਾਪੇ
1: ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੇ ਕਿਆ ਤੁਦ ਕਰਮ ਕਮਾਇਆ
0: ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤਲਾਇਆ
0: ਇਹ ਨੇਤਰੋ ਮੇਰਿਓ ਹਰ ਤੋਂ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹਰ ਬਿਨ ਅਵਰ ਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦ੍ਰਿਪ ਦਿਸ਼ਟ ਹੋਈ
1: ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ
0: ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਮਾਣੀ
0: ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ
0: ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਵਜਾਇਆ ਵਾਜਾ ਪਵਨ ਨਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
0: ਗੁਰੂ ਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ
1: ਤੈ ਨੇਕ ਰੂਪ ਨਉ ਨਵਨੀ ਤਿਸਦਾ ਅੰਤ ਨਾ ਜਾਈ ਪਾਇਆ
0: ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਹੇ ਸਾਚਾ ਸੋਹਿਲਾ ਸਾਚੇ ਕਰ ਗਾਵੋ
0: ਗਾਵੋ ਤਾਂ ਸੋਹਿਲਾ ਕਾ ਸਾਚੇ ਜਿੱਥੇ ਸਦਾ ਸੱਚ ਤੇ ਆਵੇ
1: ਸਚੋ ਤੇ ਆਵੇ ਜਾ ਦੁੱਧ ਪਾਵੇ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ।

0: ਅਨੰਤ ਅਗਾਧ ਅਦਵੈਖ ਸੋ ਭੂਤ ਭਵਿੱਖ ਭਵਾਨ ਅਭੈ ਹੈ।
1: ਅੰਤ ਵਿਹੀਨ ਅਨਾਤਮ ਆਪ ਅਦਾਗ ਅਦੋਸ਼ ਚਿਰ ਰਚੈ ਹੈ।
0: ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ।
1: ਦੀਨ ਦਿਆਲ ਦਇਆ ਕਰਿ ਸ਼੍ਰੀ ਪਤ ਸੁੰਦਰ

0: ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਚੌਪਈ ਪ੍ਰਣਵੋ ਆਦ ਇਕੰਕਾਰਾ ਜਲਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਕ ਜੈ ਇਕ ਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਕ ਜੈ ਰੂਪ ਨ ਰੇਖਾ ਜੈ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ ਮਾਤਾ
1: ਦੂਰ ਸਭੰਤੇ ਨੇਰਾ ਜਲਥਲ ਮਈਲ
0: ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ
1: ਬ੍ਰਹਮਾ ਬਿਸਨਾਂਤ ਨਹੀਂ ਪਾਇਓ ਨੇਤ ਨੇਤ ਮੁਕਚਾਰ ਬਤਾਇਓ
0: ਕੋਟ ਇੰਦ੍ਰ ਉਪਿੰਦਰ ਬਨਾਏ ਬ੍ਰਹਮਾ ਰੁਦ੍ਰ ਉਪਾਇ ਖਪਾਏ
1: ਲੋਕ ਚਤਸਸ ਖੇਲ ਰਚਾਇਓ ਬਹੁਰਾ ਪੀ ਬੀਚ ਮਿਲਾਇਓ
0: ਮਾਨਵ ਦੇਵ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ
1: ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪੜ ਪੜ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਚ ਸਮਾਨਾ ਸਭੂ ਸਰਬ ਠੋਰ ਪਹਿਚਾਨਾ
0: ਔਰ ਹੈ ਤਨ ਕਾਲ ਸਰੂਪਾ ਅਲਖ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ
1: ਕਰਮ ਲਿਖਨ ਤੇ ਪਾਈਐ ਰੁਤ ਸੁਹਾਈ
0: ਬਾਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ
1: ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ
0: ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ
1: ਪੰਜੇ ਬੰਦੇ ਮਹਾਬਲੀ ਕਰ ਸੱਚਾ ਢੋਆ
0: ਚਰਨ ਜਪਾਇਨ ਵਿੱਚ ਦਿਓ ਖੁੜਵਾ
1: ਰੋਗ ਸੋ ਸਭ ਮਿਟ ਗਏ ਨਿਤ ਨਵਾ ਨਰੋਆ
0: ਨਾਮ ਧਿਆਇਂਦਾ ਫਿਰ ਪਾਏ ਨਮੋਆ
1: ਜਿਸ ਦੇ ਉਪਜਿਆ ਨਾਨਕਾ ਸੋਈ

0: ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ
1: ਵੀ ਦੌੜਨਾ ਵਈ ਖਾਇ ਖਰਚ ਰਹਿੰਦਾ
0: ਲੱਖ 84 ਮੇਦ ਨੇ ਸਭ ਸੇਵ
1: ਕਰੰਦਾ ਇਹ ਬੈਰੀ ਮਿੱਤਰ ਸਭ ਕੀ ਧਿਆਨ ਹੈ ਮੰਗੇ ਮੰਦਾ
0: ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਿੰਦਾ
1: ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
0: ਸਭੇ ਕਾ ਸਵਾਰੀ ਹੈ ਜਾਂ ਤੁਧ ਪਾਵੰਦਾ
1: ਹੇ ਰਵ ਹੇ ਸਸ ਹੇ ਕਰੁਣਾ ਨਿਤ ਮੇਰੀ ਅਬੈ ਬਿਨਤੀ ਸੁਣ ਲੀਜੈ
0: ਔਰ ਨ ਮੰਗਤ ਹੋ ਤੁਮ ਤੇ ਇੱਕ ਚਾਹਤ ਹੋ ਚਿਤ ਮੈਂ ਸੋਈ ਕੀ ਜੈ
1: ਸੋਵਾ ਤੀਰਨ ਪੀਤਰ ਜੂਜ ਮਰੋ ਤੋ ਸਾਚ ਪਤੀ ਜੈ
0: ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆਮ ਹੈ ਬਰਦੀ ਜੈ
1: ਸਵਈਆ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੋ
0: ਨਾ ਡਰੋ ਸੋ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ
1: ਹਰ ਸਿਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ
0: ਜਬ ਆਪ ਕੀ ਔਦ ਨਿਧਾਨ ਬਣੇ ਅਤਿ ਹੀਰਨ ਮੈਂ ਤਬ ਜੂਜ ਮਰੋ
1: ਤਨ ਜਿਉ ਤੈ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰ ਹੈ
0: ਬੇ ਨਿਤਨਾ ਨਿਤ ਰਹੇ ਜਸ ਨਾਮ ਚੜੇ ਪਵ ਸਾਗਰ ਤਾਰੇ
1: ਬਣਾਏ ਤਨ ਬੁੱਧ ਸਿਉ ਦੀਪਕ ਜਿਉ ਉਜਾਰੇ
0: ਗਿਆਨੇ ਕੀ ਬਡਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ
2: ਮਨੋ ਹੱਥ ਲੈ
0: ਕਾਤਰਤਾ ਕੁਤਵਾਰ ਬੁਹਾਰੇ
3: ਗੋੜੀ ਗੋਰਹਿਰੀ ਮਹਿਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੇ ਸਗਲ ਜਹਾਨ
0: ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਾਹੀ ਕੋਏ
3: ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾਓ
0: ਸਭ ਤੇ ਊਚਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ
3: ਤਨੀ ਜਾਂ ਕਿਸੇ ਸੋਭਾ ਘਟ ਘਟ ਬਣੀ
0: ਜਿਸ ਸਿਮਰਤ ਦੁਖ ਦੇਰਾ ਡਹੇ ਜਿਸ ਸਿਮਰਤ ਜਮ ਕਿਛ ਨਾ ਕਹੇ
3: ਹੋਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ
0: ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਲ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ।

उस पाठ कीरत की गुरु रामदास राखो शरणा एक अरदास।

ਉਚੇਤੇ ਉਚਾ ਸਗਲ ਸਮਗਰੀ ਤੁਮਰੈ ਸੁਤਰ ਧਾਰੀ ਤੁਮ ਤੇ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੀ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨਿ ਦਿਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ

ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ।

ਦਾਸ ਉਪਰੰਤ ਬੇਅੰਤ ਬਾਣੀਆਂ ਦੇ ਜਾਪ ਹੋਏ, ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ। ਸਤਿਗੁਰੂ ਦੀ ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਆਪ ਜੀ ਦੀ ਦੱਸੀ ਮਰਿਆਦਾ ਅਨੁਸਾਰ ਲੰਗਰ ਪ੍ਰਸ਼ਾਦੇ ਵਿੱਚ ਸਤਿਗੁਰੂ ਸਾਹਿਬ ਜੀ ਉਹ ਮਿੱਸੇ ਪ੍ਰਸ਼ਾਦੇ ਗੰਢੇ ਪ੍ਰਸ਼ਾਦ ਸਹਿਤ ਸੇਵਾਵਾਂ ਹੋਈਆਂ। ਆਪ ਜੀ ਨੇ ਕਿਰਪਾਲਤਾ ਕਰਨੀ, ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇਮੀਆਂ ਵੱਲੋਂ ਸੇਵਾਵਾਂ ਹੋਈਆਂ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਝੋਲੀਆਂ

ਸਰਕਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ, ਆਪ ਜੀ ਦੇ ਅਸਥਾਨਾਂ 'ਤੇ ਸਾਰੇ ਦਿਨ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਜੀ ਗੁਰਦਰਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਨਵੇਂ ਸਾਧਨ ਗੱਡੀ ਬਖਸ਼ਿਸ਼ ਕੀਤੀ। ਸਤਿਗੁਰੂ ਸ਼ੁਕਰਾਨੇ ਵਜੋਂ ਅਰਦਾਸ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ। ਸਭ

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸੁਪ

ਜਿਨ ਨਾਮ ਅਰਾਧਿਆ ਜਿਨੀ ਡਿੱਠਾ ਤਿਨਾਂ ਲਏ ਛਡਾਏ ਹਉ ਆਇਆ ਦੂਰਾਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਝੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ

ਤਿਹੇ ਧਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰਨ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ। ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਦੇ ਦਿਨ ਹੀ ਗੁਰੂ ਕੀ ਵਡਾਲੀ ਵਿਖੇ 1595 ਈਸਵੀ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਪ੍ਰਕਾਸ਼ ਧਾਰਨ ਕੀਤਾ। ਉਸ ਵਕਤ ਇਤਿਹਾਸਕ ਹਵਾਲਾ, ਜਿਸ ਵੇਲੇ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਗੰਢੇ ਅਤੇ ਲੱਸੀ ਆਦਿਕ ਘਰੋਂ ਆਪ ਤਿਆਰ ਕਰਕੇ ਨੰਗੇ ਪੈਰੀਂ ਅੰਮ੍ਰਿਤਸਰ ਦੀ ਧਰਤੀ ਤੋਂ ਬੀੜ ਸਾਹਿਬ ਜੀ ਦੇ ਅਸਥਾਨ ਦੇ ਉੱਪਰ ਚਬਾਲ ਨਗਰ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵਕਤ ਭਾਵਨਾ ਨੂੰ ਵੇਖਦਿਆਂ, ਸੇਵਾ ਨੂੰ ਵੇਖਦਿਆਂ, ਜਦੋਂ ਮਾਤਾ ਗੰਗਾ ਜੀ ਪਹੁੰਚੇ ਸਤਿਕਾਰ ਸਹਿਤ ਕਿਹਾ ਸੀ ਕਿ ਮਾਂ ਨੂੰ ਪਤਾ ਹੁੰਦਾ ਹੈ ਮਾਤਾ ਜੀ ਕਿ ਬੱਚੇ ਕਦੋਂ ਭੁੱਖੇ ਹੁੰਦੇ ਹਨ, ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾਓ। ਜਦੋਂ ਪ੍ਰਸ਼ਾਦਾ ਛਕਾਉਣ ਲੱਗੇ ਅਤੇ ਗੰਢਾ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਨਾਲ ਹੀ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਮਾਤਾ ਜੀ ਘਰ ਵਿੱਚ ਸਭ ਕੁਸ਼ਲ ਮੰਗਲ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦਾ ਮਨ ਹੈ। ਉਹਨਾਂ ਨੇ ਸ਼ਬਦ ਵਰਤੇ, ਮਾਤਾ ਜੀ ਕਹਿੰਦੇ ਵੀ ਬਾਬਾ ਜੀ ਘਰ ਵਿੱਚ ਕੁਸ਼ਲ ਮੰਗਲ ਹੈ, ਪਰ ਹੁਣ ਲੋਕ ਵੀ ਗੱਲਾਂ ਕਰਨ ਲੱਗ ਪਏ ਵੀ ਇਹ ਖਾਲੀ ਆਏ ਸੰਸਾਰ ਤੋਂ ਬਿਨਾਂ ਸੰਤਾਨ ਤੋਂ ਚਲੇ ਜਾਣਗੇ। ਇੰਨੇ ਚਿਰ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵਕਤ ਗੰਢੇ ਨੂੰ ਜ਼ਮੀਨ 'ਤੇ ਰੱਖਿਆ, ਮੁੱਕੀ ਮਾਰ ਕੇ ਗੰਢਾ ਭੰਨ ਕੇ ਕਿਹਾ ਸੀ ਕੌਣ ਕਹਿੰਦਾ ਹੈ ਸੰਤਾਨ ਨਹੀਂ ਹੋਵੇਗੀ, ਮਹਾਂਬਲੀ ਯੋਧਾ ਪੈਦਾ ਹੋਵੇਗਾ, ਦੁਸ਼ਮਣਾਂ ਦੇ ਸਿਰ ਗੰਢੇ ਦੀ ਨਿਆਈ ਭੰਨ ਦਿਆ ਕਰੇਗਾ। ਇਹ ਬਚਨ ਹੋਏ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹ ਸਿਧਾਂਤ ਸੀ ਕਿ ਗੁਰਸਿੱਖੀ ਦੀ ਜਿਹੜੀ ਹੈ ਉੱਤਮਤਾ ਐਡੀ ਵੱਡੀ ਕਿ ਜਦੋਂ ਸਿੱਖ ਨੂੰ ਸਤਿਗੁਰੂ ਨਿਵਾਜਦੇ ਆ ਤਾਂ ਫਿਰ ਬਹੁਤ ਵਡਿਆਈਆਂ ਸਤਿਗੁਰੂ ਬਖਸ਼ਿਸ਼ ਕਰਦੇ। ਮਹਾਰਾਜ ਰਹਿਮਤ ਕਰਨ, ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਆਓ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੈ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੇ ਤੈਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਤ੍ਰਿਮਨ।

ਸੱਚ ਤਾਂ ਪ੍ਰਜਾਣੀਆਂ ਜਦ ਦੇ ਸੱਚਾ ਹੋਏ, ਕੂੜ ਕੀਮਾ ਲਈ ਉਤਰੇ ਤਨ ਕਰੇ ਹਛਾ ਧੋਏ। ਸੱਚ ਤਾਂ ਪ੍ਰਜਾਣੀਆਂ ਜਦ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹੱਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪ੍ਰਜਾਣੀਆਂ ਜਾਂ ਜੁਗਤ ਜਣੇ ਜੀਉ, ਧਰਤ ਕਾਇਆ ਸਦਕੇ ਵਿੱਚ ਦੇਹ ਕਰਤਾ ਵੀਉ। ਸੱਚ ਤਾਂ ਪ੍ਰਜਾਣੀਆਂ ਜਾਂ ਸਿੱਖ ਸੱਚੀ ਲੇ, ਦਇਆ ਜਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪ੍ਰਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬੈਰੈ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿੰਡਤ

ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਛਾਣੀ ਮਲਕੀਆ। ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾ, ਤੋ ਨਾਨਕ ਮੁਖੰਤਰ ਪਾਏ ਪਾਉ।

ਜਿਨਕਾਰ ਉਪਦੇਸ਼ ਗਿਆਨ ਅੰਜਨ ਦੀ ਤ੍ਰਿ ਜਗਤ ਨਿਹਾਲੇ ਆ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਸਤਿਗੁਰ ਹੈ ਬੋਝਤਾ ਵਿਰਲਾ ਕਿਨੇ ਵਿਚਾਰਿਆ।

ਪੜ ਪੁਸਤਕ ਸੰਧਿਆ ਬਾਦੰ ਸਿਲ ਭੂਜ ਸਬਗਲ ਸਮਾਧੰ ਮੁਖ ਝੂਠ ਵਿਪੋਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਭੋਗਚ ਨਿਸ਼ਚੋ ਕਰਮੰ ਕਾਹੁ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਵੈ ਪੌੜੀ ਕਪੜ ਰੂਪ ਸੁਹਾਵੈ।

ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤਿੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਾਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਣ ਮਲੇਸ਼ ਧਾਨ ਲੈ ਪੁਜੈ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।

ਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਮਨ ਜੁਠੈ ਚੁਲੀ ਪਰਹੀਨ ਕਹੁ ਨਾਨਕ ਸੱਚ ਧਿਆਈਐ ਸੁਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤ।

ਅਰਦਾਸ ਸਦਾ ਕੁਰਬਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਕਾਰਾਂ ਉਹਨੇ ਦਾਵੈ ਤਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ। ਸਭੇ ਥਾਈਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਰੱਖੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਅੰਤਰ ਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਛਿਆ ਰਿਆਇਤ, ਦੇਖ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਂ ਨਿਉਟਿਆਂ ਦੇ ਉੜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ ਇਸ ਵੇਲੇ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਦਾਤਾ ਜੀ, ਸ਼ਬਦ ਚੌਂਕੀ ਆਸਾ ਕੀ ਵਾਰ ਦੇ ਭੋਗ ਕੀ ਅਰਦਾਸ, ਉਪਰੰਤ 6 ਬੜੇ ਨੰਦ ਸਦੇ ਬਾਣੇ ਜਾਪ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਹੋਏ ਬੇਨਤ ਪ੍ਰਕਾਰ ਦੇ ਭੁੱਲਾਂ ਗਲਤ ਰੇਖਿਆਂ ਬਖਸ਼ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੇ ਦਰ ਦੀ ਸੇਵਾ ਆਪ ਹੀ ਲੈ ਲੈਣੀ, ਕਿਰਪਾ ਕਰਨੇ ਜੀ। ਸਮੂਹ ਸੇਵਾਦਾਰਾਂ ਦੇ ਸੰਗਤਾਂ ਦੇ ਸਿਰਾਂ 'ਤੇ ਮੇਰੇ ਪਰ ਹੱਥ ਰੱਖਣਾ ਜੀ ਦਾਤਾ ਜੀ। ਆਪ ਜੀ ਦਰ ਘਰ ਦਾ ਫਰਮਾਨ ਹੈ, ਨਾਰਾਇਣ ਨਰਪਤ ਨਰਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾਰਿਆ, ਭੁੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰੜ ਭਾਗੀ ਪਾਇਆ ਦੇ ਮਹਾਂਵਾਕ ਅਨੁਸਾਰ ਅੱਜ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਗਤਾਂ ਆਪ ਜੀ ਦੀ ਚਰਨਾ ਕਮਲ ਵਿੱਚ ਹਾਜ਼ਰੀਆਂ ਭਰ ਰਹੇ ਹਨ ਦਾਤਾ ਜੀ, ਕਿਰਪਾ ਕਰਨੀ ਜੀ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੇ, ਕਿਰਪਾ ਕਰਨੇ ਜੀ। ਦਰੋਂ ਘਰੋਂ ਗੁਰਸਿੱਖੀ ਜੀਵਨ ਸਿੱਖੀ ਸਿੱਧਕ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨੇ ਦਾਤਾ ਜੀ, ਆਪਣੇ ਚਰਨਾਂ ਦਾ ਓਟ ਆਸਾ ਦਾ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਦਾਤਾ ਜੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ, ਆਪਣੇ ਦਰ ਪ੍ਰਵਾਨ ਕਰਨੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੇ, ਸਭ ਦਾ ਚੱਲਿਆ ਕਦਮ ਕਦਮ ਲਿਖਿਆ ਚੱਲਣਾ ਇਸ ਵੇਲੇ। ਕਿਰਪਾ ਕਰੋ, ਪਵਿੱਤਰ ਹੁਕਮ ਨੇ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਖਾਲਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ, ਰਾਜ ਕਰੇਗਾ ਖਾਲਸਾ, ਹੁਆਰ ਹੋਏ ਸਭ ਮਿਲੇਗੀ, ਹੁਆਰ ਹੋਏ ਸਭ ਮਿਲੇਗੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਪ ਸਭਨਾਂ ਨੂੰ ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿਨ੍ਹਾਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭਨਾਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ। ਸਤਿਗੁਰ ਕਿਰਪਾ ਕਰਨ ਸਮੂਹ ਸੰਗਤਾਂ ਨੂੰ ਦਰੋ ਘਰੋ ਨਾਮ ਅਤੇ ਗੁਰਸਿੱਖੀ ਦੇ ਦਾਤਾਂ ਬਖਸ਼ਿਸ਼ ਕਰਨ, ਇਸੇ ਪ੍ਰਕਾਰ ਆਪਣੇ ਦਰ ਘਰ ਦੀ ਪ੍ਰੀਤੀ ਬਖਸ਼ਿਸ਼ ਕਰਕੇ ਕਿਰਪਾ ਕਰਨ ਸਤਿਗੁਰ ਜੀ ਗੁਰਸਿੱਖੀ ਦੀ ਦਾਤਾਂ ਬਖਸ਼ਿਸ਼ ਕਰਨ, ਸੋ ਭੁੱਲਾਂ ਚੁੱਕਾਂ ਦੇਖਿਆ ਬਖਸ਼ਿਸ਼ ਕਰਨੀ, ਗੱਜ ਵੱਜ ਕੇ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।